ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਏਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰੋਂ ਸ੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਉ ਨਿਧਿ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਸੁਣ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿੱਤਾ ਮਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ

ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸਤਿਗੁਰੂ ਜੀ, ਸੰਧਿਆ ਦੇ ਵੇਲੇ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਬਦ ਚੌਂਕੀ ਸੋਹਦਾਰ ਰਹਿਰਾਜ ਸਾਹਿਬ ਜੀ ਦੇ ਪਾਠ ਦੀ ਅਰਦਾਸ ਅੱਖਰ ਵੱਧ ਘੱਟ ਭੁੱਲ ਚੁੱਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ, ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸ਼ੁੱਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਆਪਸੀ ਪਿਆਰ ਇਤਫਾਕ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ। ਆਪ ਜੀ ਦੇ ਦਰ ਘਰ ਦੇ ਸੇਵਕ ਬੀਬੀ ਨਵਪ੍ਰੀਤ ਕੌਰ ਵੱਲੋਂ ਸਤਿਗੁਰੂ ਜੀ ਬੀਬੀ ਕਮਲਜੀਤ ਕੌਰ ਜੀ ਦੀ 15ਵੀਂ ਬਰਸੀ ਦੇ ਸੰਬੰਧ ਵਿੱਚ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਆਪ ਕਿਰਪਾ ਬਖਸ਼ਿਸ਼ ਰਹਿਮਤ ਕਰਨੀ, ਉਸ ਵਿਛੜੀ ਹੋਈ ਰੂਹ ਆਤਮਾ ਨੂੰ ਸਦੀਵ ਕਾਲ ਵਾਸਤੇ ਆਪਣੇ ਚਰਨਾਂ ਦੇ ਵਿੱਚ ਨਿਵਾਸਾ ਬਖਸ਼ਿਸ਼ ਕਰੀ ਰੱਖਣਾ, ਪਿਛੇ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਆਪਣੇ ਚਰਨਾਂ ਦੀ ਪ੍ਰੀਤ ਗੁਰਬਾਣੀ ਦੇ ਨਾਲ ਪ੍ਰੇਮ ਬਖਸ਼ਿਸ਼ ਕਰਨਾ, ਬੇਅੰਤ ਮਾਇਆ ਗੁਰੂ ਕੀਆਂ ਦੇਗਾਂ ਵਾਸਤੇ ਸੇਵਕ ਪਰਿਵਾਰ ਵੱਲੋਂ ਹਾਜ਼ਰ ਹੋਈ ਹੈ, ਹਾਜ਼ਰੀ ਆਪਣੇ ਚਰਨਾਂ ਦੇ ਵਿੱਚ ਪ੍ਰਵਾਨ ਕਰਨੀ, ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ, ਕਿਰਪਾ ਕਰੋ, ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ, ਉਪਰੰਤ ਸ਼ਾਮ ਦੇ ਦੀਵਾਨਾਂ ਵਿੱਚ ਕੀਰਤਨ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ, ਸੁੱਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਆਪ ਵਡਭਾਗੇ ਹੋ ਜੋ ਸ਼ਾਮ ਦੇ ਦੀਵਾਨਾਂ ਵਿੱਚ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰੀਆਂ ਭਰ ਕੇ ਪਾਵਨ ਬਾਣੀ ਦੇ ਸ਼ਬਦ ਕੀਰਤਨ ਸੋਹਦਾਰ ਰਹਿਰਾਜ ਸਾਹਿਬ ਜੀ ਦੇ ਪਾਠ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਰਹਿਮਤ ਕਰਨ, ਸਭ ਦੀ ਹਾਜ਼ਰੀ ਆਪਣੇ ਚਰਨਾਂ ਦੇ ਵਿੱਚ ਪ੍ਰਵਾਨ ਕਰਨ ਜੀ, ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨ। ਆਓ ਸ਼ਾਮ ਦੇ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਦੇ ਹਾਂ। ਜੋ ਬੱਚੇ ਗੁਰੂ ਘਰ ਵਿਖੇ ਸਤਿਕਾਰਯੋਗ ਭਾਈ ਮਨਜੀਤ ਸਿੰਘ ਜੀ ਪਾਸੋਂ ਗੁਰਮਤ ਸੰਗੀਤ ਦੀ ਵਿੱਦਿਆ ਪ੍ਰਾਪਤ ਕਰਦੇ ਹਨ, ਆਓ 6:30 ਵਜੇ ਤੱਕ ਬੱਚਿਆਂ ਪਾਸੋਂ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਕੀ ਸਾਜੀ ਨਿਵਾਜੀ ਸਾਹਿਬ ਸੰਗਤ ਜੀ, ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਾ ਰਹੇ ਸਨ। ਜੋ ਬੱਚੇ ਗੁਰੂ ਘਰ ਵਿਖੇ ਸਤਿਕਾਰਯੋਗ ਭਾਈ ਮਨਜੀਤ ਸਿੰਘ ਜੀ ਪਾਸੋਂ ਗੁਰਮਤਿ ਸੰਗੀਤ ਦੀ ਵਿੱਦਿਆ ਪ੍ਰਾਪਤ ਕਰਦੇ ਹਨ, ਬੱਚਿਆਂ ਦਾ ਬਹੁਤ ਬਹੁਤ ਧੰਨਵਾਦ। ਸਮਾਂ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ, ਚੱਲ ਰਹੀ ਲੜੀਵਾਰ ਕਥਾ, ਗੁਰਮਤ ਵਿਚਾਰਾਂ ਦਾ, ਚੱਲ ਰਹੀ ਲੜੀਵਾਰ ਕਥਾ, ਗੁਰਮਤ ਵਿਚਾਰਾਂ ਦੀ ਸਾਂਝ ਕਰ ਰਹੇ ਹਨ ਸਤਿਕਾਰਯੋਗ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ। ਆਓ ਭਾਈ ਸਾਹਿਬ ਜੀ ਪਾਸੋਂ ਚੱਲ ਰਹੀ ਲੜੀਵਾਰ ਕਥਾ, ਗੁਰਮਤ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ ਸਾਹਿਬ ਜੀ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਸਤਿਗੁਰ ਜਿਨੀ ਨ ਸੇਵਿਓ, ਸ਼ਬਦ ਨ ਕੀਤੋ ਵਿਚਾਰ, ਅੰਤਰ ਗਿਆਨ ਨਾ ਆਇਓ, ਮ੍ਰਿਤਕ ਹੈ ਸੰਸਾਰ। ਗੁਰ ਜੈਸਾ ਨਾਹੀਂ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ।

गोविंद गोविंद गोविंद संग नाम देओ मन लीना आठ दाम को सिमरो होयो लखीना तन्ना बुनना त्याग के प्रीत चरण कबीरा नीच कुला जो लाहरा प्यो गुणी गहीरा रबदास टडुंता ढोर नीत तिन त्यागी माया प्रगट होआ साध संग हर दर्शन पाया सैन नाई बतकारियां ओ कर कर सुनिया भगतां में गणिया हे विद सुन के जट रोट भगती लागा मिले परतक गुसाइया तन्ना बडभागा मिले परतक गुसाइया तन्ना बडभागा पाउड़ी कलयुग नामा भगत होए फेर द्योरा गाए जवाई भगत कबीर बखाणिए बंदी खाने ते उठ जाई तन्ना जट उधारिया सदना जात अजात कसाई जन रविदास चमार होए चौवरना बिच कर वड़ियाई बेण हुआ अध्यात्मी सैन नीच कुल अंदर नाई पैरी पैपा खाक होए गुरसिख बिच बड़ी समाई अलख लखाए ना अलख लखाई पैरी पै पाखाक होए गुरसिखां बिच बड़ी समाई पैरी पै पाखाक होए गुरसिखां बिच बड़ी बड़ा बड़ी समाई अलख लखाए न अलख लखाई। गुरु जी की साजी नवाजी गुरु रूप खालसा साह संगत जी वाहिगुरु जी का खालसा वाहेगुरु जी की फतेह। गुरमुख प्यारिओ बडभागी हैं सारे जो संध्या दे दीवाना विच गुरमुख बच्चों पासों अमृतमय कीर्तन सरवण कर रहे सी। कीर्तन विच नौवें गुरदेव दस रहे सी हे संत जनों हे गुरमुखो भी तुसी ये संसार चाके भरम च पए होए हो इसलिए भरम खत्म होना तां तुसी परमात्मा नाल मिलाप कर सकते हो। इस करके सतसंगत दे विच आके कोई विरला है जिहड़ा इस रस्ते ते तुरदा है। ये जो आप जी ने शब्द सरवण किया है भाई गुरदास दियां वारां दी लड़ीवार कथा चल रही है ये जो शब्द है पंद्रहवीं पौड़ी है बारहवीं वार दी इस विच ये जो समा चल रहा है जिन्हों कलयुग भी कह दें कला दा युग भी कह दें इस दे भगतां दी गल कीती गई है जिहड़े भगत इस समय च होए पहलां उन्हां भगतां दी गल कीती सी जिहड़े पहले समय च होए द्वापर त्रेते दे विच सतयुग दे विच। इस करके सारे भगतां दा बार बार जिक्र किया जा रहा है। इस करके भगती जरूरी आ। भगती का भाव हुंदा जुड़ना। जिन्ना चिर असी भगती बंदगी करके अपने मालक निरंकार नाल जुड़ते नहीं गुरु नाल जुड़ते नहीं उन्ना चिर जीवन सफल नहीं हुंदा। दुनिया च भावें किन्ना मर्जी जीव सियाणा होवे ज्ञान होवे पर वह जीवन सफल नहीं होना जिन्ना चिर संगत नहीं करते गुरु का ज्ञान नहीं लेंदे ते सिमरन नहीं करते ते बंदगी नहीं करते। इसलिए भाई गुरदास जी इन्हों का जिक्र करते ने इन्हों गुरमुखां दी बाणी गुरु ग्रंथ साहब च दर्ज है सारिया की जेड़े गुरमुख दा हुण जिक्र आया। पहले जिन्हें भगत होए ने उन्हों की बाणी नहीं दर्ज कोई उन जो उन्हों का जिक्र आया भी उन्होंने जीवन सफल किवें किया पर इन्हों गुरमुखां दी बाणी गुरु ग्रंथ साहब च दर्ज है। पहले जिहड़े भगत सी
ਉਹਨਾਂ ਨੂੰ ਵੱਡੇ ਘਰਾਣਿਆਂ ਦੇ ਵਿੱਚ ਜਨਮ ਮਿਲਿਆ, ਕੋਈ ਰਾਜਿਆਂ ਦੇ ਘਰੇ, ਕੋਈ ਰਾਜਿਆਂ ਦੇ ਪੁੱਤਰ, ਕੋਈ ਰਾਜੇ। ਇਹ ਜਿਹੜੇ ਭਗਤ ਸੀ ਇਸ ਸਮੇਂ ਦੇ ਵਿੱਚ, ਜਿਹੜਾ ਪੰਡਿਤ ਲੋਕ ਸੀ, ਆਪਣੇ ਆਪ ਨੂੰ ਬ੍ਰਾਹਮਣ ਕਹਿੰਦੇ ਸੀ, ਉੱਚ ਕੋਟੀ ਦੇ ਸੀ, ਉੱਚੀ ਜਾਤ ਦੇ ਹਾਂ। ਉਹਨਾਂ ਨੇ ਵਰਨ ਵੰਡ ਕੀਤੀ ਹੋਈ ਸੀ, ਲੋਕਾਂ ਨੂੰ 4 ਵਰਨਾਂ 'ਚ ਵੰਡਿਆ ਹੋਇਆ ਸੀ। ਇਸ ਕਰਕੇ ਜਿਹੜਾ ਕਹਿੰਦੇ ਸੀ ਬ੍ਰਾਹਮਣ ਦੇ ਘਰ, ਪੰਡਿਤ ਦੇ ਘਰ ਬੱਚਾ ਜਨਮ ਲੈਂਦਾ, ਉਹ ਕਿਹੋ ਜਿਹਾ ਵੀ ਹੋਵੇ ਉਹ ਤਰ ਜਾਂਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਮਝਾ ਰਹੇ ਨੇ, ਗੁਰਬਾਣੀ ਦੇ ਵਿੱਚ ਕਹਿੰਦੇ ਪੜ੍ਹਿਆ ਹੋਵੇ ਗੁਣੀ ਗਰ ਤਾਂ ਓਮੀ ਸਾਧ ਨਾ ਮਾਰੀਏ। ਓਮੀ ਸਾਧ ਕਹਿੰਦੇ ਸੀ ਜਿਹੜਾ ਉਹਨਾਂ ਦਾ ਪੰਡਿਤਾਂ ਦਾ ਕੋਈ ਬੱਚਾ ਪੜ੍ਹਦਾ ਨਹੀਂ ਸੀ ਵੇਦ ਗ੍ਰੰਥ, ਧਾਰਮਿਕ ਗ੍ਰੰਥ, ਉਹਨੂੰ ਕਹਿੰਦੇ ਸੀ ਓਮੀ ਪੰਡਿਤ। ਕਹਿੰਦੇ ਜੇ ਪੜ੍ਹਿਆ ਹੋਇਆ ਜਾਂ ਅਨਪੜ੍ਹ ਕੋਈ ਵੀ ਯੋਗ ਨਾ ਕਰਦਾ ਉਹਦੀ ਉਹਨੂੰ ਸਜ਼ਾ ਮਿਲਣੀ ਆ। ਜੇ ਪੜ੍ਹਿਆ ਹੋਇਆ ਗੁਣਾਗਾਰ ਆ, ਭਾਵੇਂ ਵੇਦਾਂ ਸ਼ਾਸਤਰਾਂ ਦਾ ਗਿਆਨ ਰੱਖਦਾ, ਜੇ ਉਹਨੂੰ ਪਰਮਾਤਮਾ ਦਾ ਗਿਆਨ ਨਹੀਂ ਉਹ ਆਪਣਾ ਜੀਵਨ ਦੀ ਬਾਜ਼ੀ ਹਾਰ ਕੇ ਜਾਂਦਾ। ਮਹਾਰਾਜ ਕਹਿੰਦੇ ਪੜ੍ਹਿਆ ਹੋਵੇ ਗੁਣਾਗਾਰ ਤਾਂ ਓਮੀ ਸਾਧਨਾ ਮਾਰੀਏ। ਮਹਾਰਾਜ ਕਹਿੰਦੇ ਅੱਗੇ ਜਿਹੜਾ ਜਾਣਾ ਉੱਥੇ ਪੜ੍ਹਿਆਂ ਅਤੇ ਅਨਪੜ੍ਹਿਆਂ ਦੀ ਵਿਚਾਰ ਨਹੀਂ ਹੋਣੀ, ਉੱਥੇ ਤਾਂ ਦੇਖਣਾ ਤੁਹਾਡੇ ਕਰਮ ਅਤੇ ਧਰਮ ਦ੍ਰਿੜ ਕੀਤਾ ਹੋਇਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਭਗਤਾਂ ਦੀ ਗੱਲ ਕਰਦੇ ਨੇ, ਇਹਨਾਂ ਭਗਤਾਂ ਦਾ, ਜਦੋਂ ਅਕਾਲ ਪੁਰਖ ਨੇ ਇਹਨਾਂ ਭਗਤਾਂ ਨੂੰ ਆਪ ਪਿਛਲੇ ਜਨਮਾਂ ਦੀ ਭਗਤੀ ਸੀ ਇਹਨਾਂ ਦੀ, ਅਤੇ ਥੋੜ੍ਹੇ ਜਿਹੇ ਸਮੇਂ ਦੀ ਇਸ਼ਾਰੇ ਦੀ ਲੋੜ ਪਈ ਥੋੜ੍ਹੀ ਇਹਨਾਂ ਨੂੰ, ਬਹੁਤ ਛੇਤੀ ਇਹਨਾਂ ਦਾ ਮਿਲਾਪ ਹੋਇਆ ਪਰਮਾਤਮਾ ਨਾਲ ਸਾਰਿਆਂ ਦਾ। ਇੱਕ ਦੂਜੇ ਤੋਂ ਫਿਰ ਅੱਗੇ ਗਾਹਾਂ ਦੇਖ ਦੇਖ ਕੇ ਵੀ, ਜਿਵੇਂ ਕਿਸੇ ਨੂੰ ਸੁਣ ਕੇ, ਫਿਰ ਇਹ ਸੰਗਤ ਕਰਕੇ ਉਹਨਾਂ ਦੀ ਇੱਕ ਦੂਜੇ ਦੀ, ਜਾਂ ਉਹ ਜਿਹੜਾ ਇਹਨਾਂ ਦਾ ਰਾਮਾਨੰਦ ਜੀ ਸੀਗੇ ਉਹਨਾਂ ਨੂੰ ਬਹੁਤਿਆਂ ਨੇ ਗੁਰੂ ਧਾਰਨ ਕੀਤਾ, ਇਹ ਫਿਰ ਆਪਣਾ ਜੀਵਨ ਸਫਲ ਕੀਤਾ। ਕੱਲ੍ਹ ਆਪਾਂ ਭਗਤ ਨਾਮਦੇਵ ਜੀ ਦੀ ਗੱਲ ਕੀਤੀ ਸੀ, ਔਰ ਬਾਬਾ ਕਬੀਰ ਜੀ ਦੀ ਸ਼ੁਰੂ ਕੀਤੀ ਸੀ ਗੱਲ, ਸਮਾਂ ਹੋ ਗਿਆ ਸੀ। ਅੱਜ ਦੇ ਵਿਚਾਰ ਹੈ ਭਗਤ ਕਬੀਰ ਜੀ ਦੀ, ਫਿਰ ਭਗਤ ਕਬੀਰ ਵਖਾਣੀਏ ਬੰਦੀ ਖਾਨੇ ਤੇ ਉੱਠ ਜਾਈ। ਕਹਿੰਦੇ ਵੀ ਉਹ ਜਿਹੜਾ ਭਗਤ ਕਬੀਰ ਸੀ, ਪਰਮਾਤਮਾ ਨੇ ਇਹਨੂੰ ਕਿਰਪਾ ਜਦੋਂ ਕੀਤੀ ਵੀ ਉਹ ਬੰਦੀ ਖਾਨੇ ਦੇ ਵਿੱਚੋਂ ਵੀ, ਕੈਦ ਦੇ ਵਿੱਚੋਂ ਵੀ ਨਿਕਲ ਜਾਂਦੇ ਸੀ, ਜਿਹੜੀ ਕੱਲ੍ਹ ਆਪਾਂ ਵਿਚਾਰ ਕੀਤੀ ਸੀ ਇਹ ਹੋ ਸਕਦਾ, ਕਿਉਂਕਿ ਸਾਡਾ ਸਰੀਰ 5 ਤੱਤਾਂ ਦਾ, ਤੱਤਾਂ 'ਚ ਤੱਤ ਮਿਲਾਏ ਜਾ ਸਕਦੇ ਨੇ, ਜੋ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਗੁਰਬਾਣੀ 'ਚ ਦੱਸਿਆ ਹੋਇਆ, ਇਹ ਕੋਈ ਵਿਰਲਾ ਹੁੰਦਾ, ਤਾਂ ਹੀ ਅੱਜ ਦੇ ਸ਼ਬਦ 'ਚ ਵੀ ਮਹਾਰਾਜ ਕਹਿੰਦੇ ਕੋਈ ਵਿਰਲੇ ਜੀਵ ਹੁੰਦੇ ਜਿਹੜੀ ਇਹ ਗੱਲ ਬੁੱਝ ਲੈਂਦੇ ਨੇ ਜਾਂ ਇਸ ਅਵਸਥਾ ਚਲੇ ਜਾਂਦੇ ਨੇ। ਉਹ ਫਿਰ ਸਾਨੂੰ ਦੱਸਦੇ ਨੇ ਅਕਲ ਕਲਾ ਸੱਚ ਸੱਚ ਟਿਕਾਵੈ ਨਿਰੰਕਾਰ ਮੈਂ ਆਕਾਰ ਸਮਾਵੈ। ਮਹਾਰਾਜ ਕਹਿੰਦੇ ਸੋ ਨਰ ਗਰਭ ਜੋਨਨੀ ਆਵੈ, ਉਹ ਮਹਾਰਾਜ ਕਹਿੰਦੇ ਵੀ ਦੁਬਾਰਾ ਜੂਨੀ 'ਚ ਨਹੀਂ ਆਉਂਦੇ, ਜਿਹੜੇ ਇਹ ਵਿਧੀ ਕਾਲਪੁਰਖ ਉਹਨਾਂ ਨੂੰ ਇਹ ਜੁਗਤੀ ਦਿੰਦਾ, ਜੇ ਉਹਨਾਂ ਨੂੰ ਲੋੜ ਪਵੇ ਤਾਂ ਇਹ ਵਰਤਦੇ ਆ। ਬਾਬੇ ਕਬੀਰ ਨੇ ਇਹ ਵਰਤੀ ਅਤੇ ਤਾਂ ਵਰਤੀ, ਕਾਲਪੁਰਖ ਦਾ ਹੁਕਮ ਸੀ, ਹੁਕਮ 'ਚ ਹੁੰਦੇ ਆ ਭਗਤ। ਇਸ ਕਰਕੇ ਕਿ ਭਗਤਾਂ ਦੁਆਰਾ ਪਰਮਾਤਮਾ ਨੇ ਪ੍ਰਚਾਰ ਕਰਾਉਣਾ ਸੀਗਾ ਦੁਨੀਆਂ 'ਚ, ਇਹਨਾਂ ਲੋਕਾਂ ਨੂੰ ਸਮਝਾਉਣਾ ਸੀ ਜਿਹੜਾ ਊਚ ਨੀਚ ਦਾ ਸਾਰਾ ਪਾੜਾ ਸੀ। ਫਿਰ ਜਦੋਂ ਇਹਨਾਂ ਨੇ ਪ੍ਰਚਾਰ ਕੀਤਾ, ਫਿਰ ਇਹੀ ਜਿਹੜੇ ਪੰਡਿਤ ਸੀ ਵਿਰੋਧਤਾ ਕਰਨ ਲੱਗ ਗਏ, ਉਸ ਸਮੇਂ ਦੇ ਧਾਰਮਿਕ ਲੋਕਾਂ ਨੇ ਵਿਰੋਧਤਾ ਕੀਤੀ, ਜਿਹੜੇ ਆਪਣੇ ਆਪ ਨੂੰ ਧਰਮੀ ਕਹਾਉਂਦੇ ਸੀ ਪਰ ਧਰਮੀ ਨਹੀਂ ਸੀਗੇ, ਇਹ ਪਰਮਾਤਮਾ ਨੂੰ ਮਿਲੇ ਹੋਏ ਸੀ, ਇਸ ਕਰਕੇ ਇਹ ਕਿਸੇ ਦੀ ਪਰਵਾਹ ਵੀ ਨਹੀਂ ਕਰਦੇ ਸੀ, ਇਹ ਸੱਚ ਬੋਲਦੇ ਸੀ। ਆਮ ਜੀਵ ਸੱਚ ਦਾ ਗੱਲ ਨੂੰ ਨਹੀਂ ਵਿਚਾਰਦਾ, ਉਹ ਕਿਤੇ ਨਾ ਕਿਤੇ ਜਾ ਕੇ ਕੁਛ ਨਾ ਕੁਛ ਦੂਜਿਆਂ ਦੀ ਵੀ ਰੱਖਦਾ ਹੈ, ਪਰ ਇਹ ਰੱਖਦੇ ਹੀ ਨਹੀਂ ਸੀ, ਕੁਛ ਸਿੱਧਾ ਹੀ ਕਹਿੰਦੇ ਸੀ। ਬਾਬੇ ਕਬੀਰ ਨੇ ਤਾਂ ਕਿਹਾ ਵੀ ਤੂੰ ਬ੍ਰਾਹਮਣ ਕਿਵੇਂ ਬਣਿਆ ਬਈ, ਕਹਿੰਦੇ ਜਿੱਥੋਂ ਤੇਰਾ ਜਨਮ ਹੋਇਆ, ਜਿਵੇਂ ਤੇਰਾ ਜਨਮ ਹੋਇਆ ਉਵੇਂ ਮੇਰਾ ਜਨਮ ਹੋਇਆ। ਇਸ ਕਰਕੇ ਬਾਬਾ ਕਬੀਰ ਜੀ ਕਹਿੰਦੇ ਗਰਭਵਾਸ ਮੈਂ ਕੁੱਲ ਨਹੀਂ ਜਾਤੀ, ਕਹਿੰਦੇ ਜਿਹੜੇ ਗਰਭ ਮਾਤਾ ਦਾ ਗਰਭ 'ਚ ਆ ਉੱਥੇ ਤਾਂ ਕੋਈ ਕੁੱਲ ਹੈ ਹੀ ਨਹੀਂ ਕਿਸੇ ਦੀ, ਉੱਥੇ ਸਾਰੇ ਪਰਮੇਸ਼ਰ ਨੇ ਆਪ ਪੈਦਾ ਕੀਤੇ ਨੇ ਜੀਵ। ਬ੍ਰਹਮ ਬਿੰਦ 'ਤੇ ਸਭ ਉਤਪਾਤੀ, ਬ੍ਰਹਮ ਬਿੰਦ ਕਹਿੰਦੇ ਨੇ ਪਰਮੇਸ਼ਰ ਦੀ ਜਿਹੜੀ ਜੋਤ ਹੈ, ਜਿਹਨੂੰ ਜੋਤ ਮੰਤਰ ਵੀ ਕਿਹਾ ਗਿਆ ਗੁਰਬਾਣੀ 'ਚ, ਹਰ ਤੱਤ ਵੀ ਕਿਹਾ ਗਿਆ।
ਕਹਿੰਦੇ ਉਹ ਬ੍ਰਹਮ ਬਿੰਦ ਜੋ ਹਰ ਤੱਤ ਹੈ ਉਹ ਤੋਂ ਦੁਨੀਆ ਪੈਦਾ ਹੋਈ ਆਪਾਂ ਸਾਰੇ। ਹਰ ਤੱਤ ਤੋਂ ਕਹਿੰਦਾ ਸਾਡਾ ਜਨਮ ਹੁੰਦਾ ਮਨ ਦਾ। ਇਸ ਕਰਕੇ ਕਹਿੰਦੇ ਬ੍ਰਹਮ ਬਿੰਦ ਤੇ ਸਭ ਉਤਪਾਤੀ, ਸਾਰੀ ਉਤਪਤੀ ਬ੍ਰਹਮ ਬਿੰਦ ਤੋਂ ਹੋਈ ਆ। ਜਿਹੜਾ ਆਪਾਂ ਸ਼ਬਦ ਆਮ ਪੜ੍ਹਦੇ ਹਾਂ ਗੁਰੂ ਸਾਹਿਬਾਂ ਦਾ ਵੀ ਬ੍ਰਹਮ ਬਿੰਦੇ ਜਾਂ ਕਾ ਬ੍ਰਹਮ ਮਾਤਰ ਹੈ, ਇੱਕ ਸ਼ਬਦ ਲਿਵਲਾਏ ਨਵ ਨਿਧੀ 18 ਸਿੱਧੀ ਪਿੱਛੇ ਲੱਗੀ ਆ ਫਿਰੇ ਜੋ ਹਰ ਹਿਰਦੇ ਸਦਾ ਵਸਾਏ। ਹੁਣ ਬਾਬੇ ਕਬੀਰ ਹਰੀ ਨੂੰ ਮਿਲਿਆ ਅਤੇ ਉਹਨੇ ਦੇਖਿਆ ਵੀ ਇਹ ਸਾਰਾ ਇੱਕੋ ਤੋਂ ਆਪਾਂ ਪੈਦਾ ਹੋਏ ਹਾਂ, ਇੱਕ ਪਿਤਾ ਇੱਕ ਸਕੇਹਾਂ ਬਾਰਕ। ਫਿਰ ਉਹ ਜਦੋਂ ਵਿਚਾਰ ਚਰਚਾ ਹੋਈ ਇਹਨਾਂ ਬ੍ਰਾਹਮਣਾਂ ਨਾਲ ਪੰਡਤਾਂ ਨਾਲ, ਉੱਥੇ ਫਿਰ ਇਹ ਕਹਿੰਦੇ ਨੇ ਵੀ ਬ੍ਰਹਮ ਬਿੰਦੇ ਸਭ ਉਤਪਤੇ ਕਹੋ ਰੇ ਪੰਡਿਤ ਬ੍ਰਾਹਮਣ ਕਬ ਹੋਏ। ਕਹਿੰਦੇ ਤੁਸੀਂ ਬ੍ਰਾਹਮਣ ਕਦੋਂ ਤੋਂ ਬਣ ਗਏ ਵੀ? ਕਹਿੰਦੇ ਬ੍ਰਾਹਮਣਾਂ ਦੇ ਘਰੇ ਜਨਮ ਲੈਣ ਨਾਲ ਕੋਈ ਬ੍ਰਾਹਮਣ ਨਹੀਂ ਬਣ ਜਾਂਦਾ। ਜਿਹੜਾ ਬ੍ਰਹਮ ਨੂੰ ਵਿਚਾਰਦਾ, ਜਿਹੜਾ ਬ੍ਰਹਮ ਨੂੰ ਜਾਣਦਾ, ਜਿਹੜਾ ਇੱਕ ਨਾਲ ਜੁੜਿਆ ਹੋਇਆ ਉਹ ਅਸਲੀ ਬ੍ਰਾਹਮਣ ਹੁੰਦਾ। ਕਹੋ ਰੇ ਪੰਡਿਤ ਬ੍ਰਾਹਮਣ ਕਬ ਕੇ ਹੋਏ। ਇੱਥੇ ਬ੍ਰਾਹਮਣ ਨਹੀਂ ਕਿਹਾ, ਇੱਥੇ ਇੱਕ ਬੱਬੇ ਕੰਨਾ ਮੰਮਾ ਨਾ ਲਿਖਿਆ ਬ੍ਰਾਹਮਣ, ਇੱਕ ਹੁੰਦਾ ਬ੍ਰਾਹਮਣ, ਬ੍ਰਹਮ ਦਾ ਗਿਆਨ ਜਿਹਨਾਂ ਨੂੰ। ਇਸ ਕਰਕੇ ਕਹਿੰਦੇ ਬ੍ਰਾਹਮਣ ਕਹਿ ਕਹਿ ਜਨਮ ਮਤ ਖੋਏ। ਕਹਿੰਦੇ ਐਵੇਂ ਆਪਦਾ ਜਨਮ ਤੁਸੀਂ ਗਵਾ ਕੇ ਚਲੇ ਜਾਣਾ ਬ੍ਰਾਹਮਣ ਕਹਾ ਕਹਾ ਕੇ। ਕਈ ਵਾਰ ਸਾਨੂੰ ਵੀ ਗਿਆਨ ਨਾ ਹੋਵੇ, ਅਸੀਂ ਵੀ ਆਪਣੇ ਆਪ ਨੂੰ ਗਿਆਨੀ ਕਹਾ ਕਹਾ ਕੇ ਚਲੇ ਜਾਂਦੇ ਹਾਂ। ਇਹ ਜ਼ਰੂਰੀ ਆ ਗੁਰਬਾਣੀ ਦਾ ਗਿਆਨ, ਇਹ ਹਰ ਇੱਕ ਗੁਰਸਿੱਖ ਨੂੰ ਵੀ ਜ਼ਰੂਰੀ ਹੈ। ਸਿੱਖ ਕਹਿੰਦੇ ਹਾਂ, ਚਲੋ ਉਹ ਪੰਡਿਤ ਕਹਿੰਦੇ ਸੀ, ਆਪਾਂ ਸਿੱਖ ਕਹਿੰਦੇ ਹਾਂ, ਗਲਤ ਗਿਆਨ ਵਾਲੇ ਨੂੰ ਸਿੱਖ ਕਹਿੰਦੇ ਨੇ। ਜੇ ਸਿੱਖ ਨੂੰ ਗਿਆਨ ਨਾ ਹੋਇਆ, ਸਿੱਖ ਕਹਾ ਕਹਾ ਕੇ ਕਹਿੰਦੇ ਤੁਸੀਂ ਵੀ ਜਨਮ ਦੀ ਆਪਣੀ ਜੂਏ 'ਚ ਹਾਰ ਜਾਣਾ। ਬ੍ਰਾਹਮਣ ਕਹਿ ਕਹਿ ਜਨਮ ਮਤ ਖੋਏ। ਕਿਤੇ ਐਵੇਂ ਸਿੱਖਾਂ ਦੇ ਘਰੇ ਜਨਮ ਲੈ ਕੇ ਸਿੱਖ ਕਹਾ ਕੇ ਇਕੱਲਾ, ਗੁਰੂ ਦਾ ਗਿਆਨ ਹੈ ਹੀ ਕੋਈ ਨਹੀਂ ਗਾ, ਗੁਰੂ ਦੀ ਮੱਤ ਹੈ ਹੀ ਕੋਈ ਨਹੀਂ ਗੀ, ਅਤੇ ਸਾਡਾ ਜੀਵਨ ਉਹੀ ਆ। ਇਸ ਕਰਕੇ ਮਹਾਰਾਜ ਕਹਿੰਦੇ ਵੀ ਐਵੇਂ ਜਨਮ ਨਾ ਕਿਤੇ ਆਪਦਾ ਗਵਾ ਜਾਓ। ਇਹ ਬ੍ਰਾਹਮਣਾ ਕਹਿੰਦਾ ਤੁਹਾਡਾ ਜਨਮ ਐਵੇਂ ਹੀ ਚਲਿਆ ਜਾਂਦਾ। ਅਤੇ ਫਿਰ ਦੱਸ ਰਹੇ ਨੇ ਬਾਬਾ ਕਬੀਰ ਜੀ, ਕਹਿੰਦੇ ਜੋ ਤੋਂ ਬ੍ਰਾਹਮਣ ਬ੍ਰਾਹਮਣੀ ਜਾਇਆ ਤਾਂ ਆਣ ਬਾਟ ਕਾਹੂੰ ਨਹੀਂ ਆਇਆ। ਕਹਿੰਦੇ ਤੂੰ ਵੀ ਮਾਤਾ ਦੇ ਗਰਭ ਤੋਂ ਪੈਦਾ ਹੋਇਆ, ਮੈਂ ਵੀ ਮਾਤਾ ਤੋਂ ਪੇਟ ਤੋਂ ਪੈਦਾ ਹੋਇਆ, ਇੱਕੋ ਤਰੀਕਾ ਆਪਣਾ ਸਾਰਿਆਂ ਦਾ ਜਨਮ ਦਾ, ਅਤੇ ਤੂੰ ਕੋਈ ਵੱਖਰਾ ਤਾਂ ਪੈਦਾ ਹੋਇਆ ਨਹੀਂ ਗਾ, ਤੈਨੂੰ ਪਰਮਾਤਮਾ ਨੇ ਸਿੱਧਾ ਭੇਜਿਆ ਹੋਇਆ। ਜਾਂ ਤਾਂ ਜੋ ਤੋਂ ਬ੍ਰਾਹਮਣ ਬ੍ਰਾਹਮਣੀ ਜਾਇਆ ਵੀ ਤੇਰੀ ਮਾਂ ਨੇ ਤੈਨੂੰ ਜੰਮਿਆ, ਅਤੇ ਪੈਦਾ ਕਰਨ ਵਾਲਾ ਪਰਮਾਤਮਾ ਬ੍ਰਹਮ ਬਿੰਦ ਤੋਂ ਆਪਾਂ ਪੈਦਾ ਹੋਏ ਹਾਂ, ਤਾਂ ਆਣ ਵਾਟ ਕਾਹੂੰ ਨਹੀਂ ਆਇਆ। ਕਹਿੰਦੇ ਤੂੰ ਹੋਰ ਕਿਤੋਂ ਵੱਖਰਾ ਤਾਂ ਕੋਈ ਆਇਆ ਨਹੀਂ ਗਾ, ਇਸ ਕਰਕੇ ਤੇਰੇ ਅਤੇ ਮੇਰੇ 'ਚ ਕੋਈ ਫਰਕ ਨਹੀਂ ਹੈ। ਤਮ ਕਹਿੰਦੇ ਫਿਰ ਜੇ ਆਪਣੇ 'ਚ ਫਰਕ ਆ, ਫਿਰ ਕਹਿੰਦੇ ਚਲੋ ਗਾਹਾਂ ਦੇਖ ਲੈਂਦੇ ਆਪਾਂ। ਕਹਿੰਦੇ ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਹੂ ਤੁਮ ਕਤ ਦੁੱਧ। ਕਹਿੰਦੇ ਆ ਕੱਟ ਮਾਰ ਕੇ ਦੇਖ, ਤੇ ਤੇਰੇ 'ਚੋਂ ਕਿਹੜਾ ਦੁੱਧ ਨਿਕਲਦਾ, ਤੇਰੇ 'ਚੋਂ ਵੀ ਖੂਨ ਨਿਕਲਦਾ, ਮੇਰੇ 'ਚੋਂ ਵੀ ਖੂਨ ਨਿਕਲਦਾ, ਜੇ ਖੂਨ ਇੱਕ ਸਭ ਦੇ, ਫਿਰ ਕਹਿੰਦੇ ਕਿਵੇਂ ਫਰਕ ਹੋਇਆ ਆਪਣੇ 'ਚ। ਹੁਣ ਗੱਲਾਂ ਦੇ ਨਿਰਉੱਤਰ ਕਰਨ ਵਾਲੀਆਂ ਸੀ, ਹੁਣ ਬੜੀ ਤਕਲੀਫ ਹੁੰਦੀ ਹੈ ਜਦੋਂ ਕਿਸੇ ਨੂੰ ਸੱਚ ਬੋਲੋ, ਉਹਨਾਂ ਸਮੇਂ ਦੇ ਜਿਹੜੇ ਪੰਡਿਤ ਕਹਾਉਂਦੇ ਸੀ। ਫਿਰ ਬਾਬਾ ਕਬੀਰ ਦੱਸਦੇ ਨੇ, ਕਹਿੰਦੇ ਅਸਲ ਬ੍ਰਾਹਮਣ ਕੌਣ ਆ? ਕਹਿੰਦੇ ਕਹੋ ਕਬੀਰ ਸੋ ਬ੍ਰਹਮ ਵਿਚਾਰੇ। ਜਿਹੜਾ ਬ੍ਰਹਮ ਕਰਤਾ ਪੁਰਖ ਵਾਹਿਗੁਰੂ ਜੀ ਨੂੰ ਗਿਆਨ ਹੋ ਗਿਆ ਵਾਹਿਗੁਰੂ ਦਾ, ਜਿਹੜਾ ਇੱਕ ਦੀ ਵਿਚਾਰ ਕਰਦਾ, ਇੱਕ ਨਾਲ ਜੁੜਿਆ ਹੋਇਆ। ਸੋ ਬ੍ਰਾਹਮਣ ਕਹੀਅਤ ਹੈ ਹਮਾਰੇ, ਉਹ ਕਹਿੰਦੇ ਸਾਡਾ ਬ੍ਰਾਹਮਣ ਹੈ ਅਸਲੀ, ਅਸੀਂ ਉਹਨੂੰ ਨਮਸਕਾਰ ਵੀ ਕਰਦੇ ਹਾਂ। ਇਸ ਕਰਕੇ ਗੁਰਬਾਣੀ 'ਚ ਫਿਰ ਉਹਨਾਂ ਨੇ ਇਹ ਦੁਨੀਆਂ ਦੇ ਜਿਹੜੇ ਭਰਮ ਪਾਏ ਹੋਏ ਸੀ ਲੋਕਾਂ ਨੂੰ ਠੱਗਣ ਦੇ, ਬਾਬੇ ਕਬੀਰ ਨੇ ਫਿਰ ਇਹ ਜਦੋਂ ਖੰਡਨ ਕੀਤੇ ਨਾ, ਇਹ ਲੋਕ ਜਿਉਂ ਜਿਉਂ ਬਾਬਾ ਕਬੀਰ ਪ੍ਰਚਾਰ ਕਰਦਾ ਤਿਵੇਂ ਤਿਵੇਂ ਇਹ ਉਲਟ ਹੁੰਦੇ ਨੇ। ਤਾਂ ਹੀ ਤਾਂ ਫਿਰ ਬਾਬੇ ਦੀ ਸ਼ਿਕਾਇਤ ਕੀਤੀ ਨਾ ਰਾਜਿਆਂ ਕੋਲ, ਕਿਉਂਕਿ ਜਦੋਂ ਦੁਨੀਆ ਜਿਹੜੀ ਸੀ ਉਹ ਬਾਬੇ ਕਬੀਰ ਨਾਲ ਜੁੜਦੀ ਸੀ, ਇਹ ਨਾਰੇ ਉੱਤਰ ਹੋ ਜਾਂਦੇ ਸੀ, ਇਹਦੇ ਵਿਰੋਧ ਤਾਂ ਕਰਦਾ ਹੁੰਦਾ ਬੰਦਾ, ਉਹਦੇ ਕੋਲ ਹੁੰਦਾ ਤਾਂ ਕੁਛ ਹੈ ਨਹੀਂ ਗਾ, ਕਿਉਂਕਿ ਵਿਚਾਰ ਕਰਨੀ ਹੁੰਦੀ ਆ। ਅਤੇ ਅਸੀਂ ਵੀ ਜੇ ਕੋਈ ਸਾਡੇ ਨਾਲ ਵਿਚਾਰ ਕਰਦਾ ਸੀ ਸ਼ਬਦਾਂ ਦੇ ਵਿਚਾਰ ਕਰ ਸਕਦੇ ਹਾਂ ਅਗਲੇ ਨਾਲ। ਹੁਣ ਜਿਹਦੇ ਇਕੱਲੇ ਪੱਲੇ ਕੁਛ ਨਹੀਂ, ਉਹ ਹੱਥੀਂ ਆ ਜਾਂਦਾ ਵੱਧ ਤੋਂ ਵੱਧ ਮਾੜਾ ਬੋਲੂਗਾ। ਇਸ ਕਰਕੇ ਜਿਹਨੂੰ ਗਿਆਨ ਹੈ ਉਹ ਪਹਿਲੀ ਗੱਲ ਤਾਂ ਮੂਰਖੇ ਨਾਲ ਨਾਲ ਲੁੱਝੀ ਹੈ ਪੜ ਅੱਖਰ ਇਹ ਬੁੱਝੀ, ਉਹ ਵਿਚਾਰ ਕਰਦਾ ਜੇ ਕੋਈ ਬ੍ਰਹਮ ਦੀ ਵਿਚਾਰ ਕਰਨੀ ਚਾਹੁੰਦਾ। ਇਸ ਕਰਕੇ ਦੁਨੀਆਂ ਨੂੰ ਇਹ ਬ੍ਰਹਮ ਵਿਚਾਰ ਪਤਾ ਨਹੀਂ, ਗੁਰੂ ਦੀ ਮੱਤ ਹੈ ਕੋਈ ਨਹੀਂ ਗੀ, ਇਸ ਕਰਕੇ ਝਗੜਾ ਕਰਦੀ ਹੈ ਦੁਨੀਆਂ ਗਿਆਨ ਦੇ ਵਿੱਚ ਆਪਣੇ ਗਿਆਨ 'ਚ। ਜਿਹੜਾ ਗੁਰੂ ਦਾ ਗਿਆਨ ਆ ਇਹਦੇ ਵਿੱਚ ਕੋਈ ਝਗੜਾ ਨਹੀਂ ਹੈਗਾ, ਕਿਉਂਕਿ ਝਗੜਾ ਜਿਹੜਾ ਹੈ ਉਹ ਪੰਜਾਂ ਕਰਕੇ ਆ, ਹਉਮੈ ਕਰਕੇ ਆ। ਇਸ ਕਰਕੇ
ਗੁਰਮੁਖਾਂ ਨੇ ਬੁੱਝਿਆ ਸਾਨੂੰ ਦੱਸਦੇ ਨੇ ਕਹੋ ਕਬੀਰ ਪੰਚੋਂ ਕਾ ਝਗੜਾ, ਇਹ ਪੰਜਾਂ ਦਾ ਝਗੜਾ ਸਾਰੇ ਸੰਸਾਰ ਦੇ ਵਿੱਚ ਵਰਲਡ ਲੈਵਲ 'ਤੇ ਝਗੜਤ ਜਨਮ ਗਵਾਇਆ। ਜਿਹੜੇ ਝਗੜਿਆਂ 'ਚ ਪੈ ਜਾਂਦੇ ਨੇ ਸੰਸਾਰ 'ਚ ਆ ਕੇ, ਉਹ ਆਪਣਾ ਜਨਮ ਗਵਾ ਕੇ ਚਲੇ ਜਾਂਦੇ ਨੇ। ਇਸ ਲਈ ਦੂਜਾ ਇਹਨਾਂ ਦਾ ਮੈਥਡ ਸੀ, ਲੋਕਾਂ ਨੂੰ ਕਹਿੰਦੇ ਸੀ ਵੀ ਜੇ ਤੁਸੀਂ ਤੀਰਥਾਂ 'ਤੇ ਆ ਕੇ ਇਸ਼ਨਾਨ ਕਰੋਗੇ ਅਤੇ ਤੁਸੀਂ ਸਾਡੇ ਕੋਲ ਆ ਕੇ ਦਾਨ ਦਿਓਗੇ, ਦਕਸ਼ਣਾ ਦਿਓਗੇ, ਤੁਸੀਂ ਪਾਰ ਹੋ ਜਾਓਗੇ, ਵੈਕੁੰਠ ਚਲੇ ਜਾਓਗੇ, ਤੁਹਾਨੂੰ ਅੱਗੇ ਆਹ ਮਿਲੂਗਾ, ਉਹ ਮਿਲੂਗਾ। ਹੁਣ ਲੋਕਾਂ ਨੇ ਕਿਹੜਾ ਅੱਗੇ ਦੇਖਿਆ ਕੁਛ? ਇਸ ਕਰਕੇ ਇਹ ਇਸ ਤਰੀਕੇ ਨਾਲ ਵੀ ਲੋਕਾਂ ਨੂੰ ਸੱਦਦੇ ਸੀ ਤੀਰਥਾਂ ਦੇ ਉੱਤੇ। ਇਹਨਾਂ ਨੇ ਤੀਰਥ ਮਨਾਏ ਗਏ ਸੀ, ਉੱਥੇ ਬੈਠਦੇ ਸੀ ਇਹ ਪੰਡਿਤ, ਅਤੇ ਕਿਵੇਂ ਕਿਵੇਂ ਲੋਕਾਂ ਨੂੰ ਠੱਗਦੇ ਸੀ ਉਹ ਵੀ ਬਾਬੇ ਕਬੀਰ ਨੇ ਖੰਡਨ ਕੀਤਾ। ਕਹਿੰਦੇ ਅੰਤਰ ਮੈਲ ਜੇ ਤੀਰਥ ਨਾਵੈ ਤਿਸੇ ਵੈਕੁੰਠ ਨਾ ਜਾਣਾ। ਕਹਿੰਦੇ ਜੇ ਮਨ ਮੈਲਾ ਹੈ ਅਤੇ ਬਾਹਰੋਂ ਇਸ਼ਨਾਨ ਕਰਕੇ ਤੀਰਥਾਂ 'ਤੇ, ਅਤੇ ਮਨ ਤਾਂ ਨਿਰਮਲ ਨਹੀਂ ਹੋਣਾ, ਅਤੇ ਨਾ ਉਹਨੂੰ ਵੈਕੁੰਠ ਦਾ ਭੇਤ ਆਉਣਾ। ਵੈਕੁੰਠ ਹੁੰਦਾ ਕੀ ਹੈ? ਹੁਣ ਵੈਕੁੰਠ 'ਚ ਜਿਵੇਂ ਹੁਣ ਆਪਾਂ ਬੈਠੇ, ਇਹਨੂੰ ਵੈਕੁੰਠ ਕਹਿੰਦੇ ਨੇ। ਜੇ ਸਾਡੀ ਸੁਰਤੀ ਗੁਰੂ ਦੇ ਬਚਨਾਂ ਨਾਲ ਜੁੜੀ ਹੋਵੇ, ਸੁਰਤੀ ਸ਼ਬਦ ਨਾਲ ਜੁੜੀ ਹੋਵੇ, ਅਤੇ ਸਾਨੂੰ ਦੁਨੀਆ ਭੁੱਲੀ ਹੋਵੇ, ਇੱਥੇ ਘਰ ਬਾਰ ਦਾ ਚੇਤਾ ਨਾ ਹੋਵੇ, ਤਾਂ ਇਹ ਵੈਕੁੰਠ ਆ। ਤਾਂ ਵੈਕੁੰਠ ਜਾਂ ਕੀਰਤਨ ਤੇਰਾ, ਜਿੱਥੇ ਵਾਹਿਗੁਰੂ ਜੀ ਦੀ ਕੀਰਤੀ ਹੁੰਦੀ ਹੋਵੇ, ਉਸ ਤੋਂ ਹੁੰਦੀ ਹੋਵੇ, ਉਸ ਨਿਰੰਕਾਰ ਦੀ, ਉਹ ਵੈਕੁੰਠ ਆ। ਅਤੇ ਕਹਿੰਦੇ ਵੀ ਇਹ ਲੋਕਾਂ ਨੂੰ ਕਹਿੰਦੇ ਆ ਵੀ ਤੁਹਾਨੂੰ ਅਸੀਂ ਵੈਕੁੰਠ 'ਚ ਭੇਜਾਂਗੇ, ਵੀ ਅੱਗੇ ਤਾਂ ਕਿਸੇ ਨੇ ਦੇਖਿਆ ਨਹੀਂ ਹਜੇ ਵੈਕੁੰਠ। ਇਸ ਕਰਕੇ ਇਹ ਵੈਕੁੰਠ ਹੈ ਜਿੱਥੇ ਉਸ ਪਰਮਾਤਮਾ ਦੀ ਉਸ ਤੋਂ ਤੁੰਦੀ, ਜਿਸ ਸਰੀਰ 'ਚ ਵੀ ਉਸ ਤੋਂ ਤੁੰਦੀ, ਵੀ ਉਹ ਵੀ ਵੈਕੁੰਠ ਹੈ। ਇਸ ਕਰਕੇ ਇਹ ਲੋਕਾਂ ਨੂੰ ਇਸ ਤਰ੍ਹਾਂ ਭਰਮਣ 'ਚ ਪਾਉਂਦੇ ਸੀ। ਕਹਿੰਦੇ ਅੰਤਰ ਮੈਲ ਜੇ ਤੀਰਥ ਨਾਵੈ ਤਿਸੇ ਵੈਕੁੰਠ ਨਾ ਜਾਣਾ, ਲੋਕ ਪਤੀਣੇ ਕਛੂ ਨਾ ਹੋਵੇ ਨਾ ਹੀ ਰਾਮ ਆਣਾ। ਕਹਿੰਦੇ ਜਿਹੜਾ ਰੱਬ ਹੈ ਨਾ, ਉਹ ਬੱਚਾ ਨਹੀਂ ਕੋਈ। ਲੋਕਾਂ ਨੂੰ ਖੁਸ਼ ਕਰ ਲਓਗੇ ਤੁਸੀਂ ਵੀ ਮੈਂ ਇੰਨੇ ਤੀਰਥਾਂ 'ਤੇ ਨਹਾ ਲਿਆ, ਮੈਂ ਇੰਨਾ ਕੁਛ ਕਰ ਲਿਆ, ਪਰ ਅੰਦਰੋਂ ਤੇਰੇ ਮਨ ਨੇ ਮੈਲਾ ਹੀ ਰਹਿਣਾ। ਮਨ ਨਿਰਮਲ ਹੁੰਦਾ ਸੰਗਤ 'ਚ ਆ ਕੇ, ਮਨ ਨਿਰਮਲ ਹੁੰਦਾ ਸ਼ਬਦ ਨਾਲ ਜੁੜ ਕੇ। ਦੁਨੀਆਂ ਦੇ ਵਿੱਚ ਕਿਤੇ ਵੀ ਮਨ ਨੂੰ ਧੋਣ ਦਾ ਕੋਈ ਤਰੀਕਾ ਹੀ ਨਹੀਂ ਹੈਗਾ। ਇੱਕੋ ਜਗ੍ਹਾ ਜਿੱਥੇ ਆ ਕੇ ਸਾਡਾ ਮਨ ਨਿਰਮਲ ਹੁੰਦਾ, ਉਹ ਹੈ ਜਦੋਂ ਸ਼ਬਦ ਦੀ ਵਿਚਾਰ ਅਸੀਂ ਸੁਣਦੇ ਹਾਂ, ਉਦੋਂ ਸਾਡਾ ਮਨ ਨਿਰਮਲ ਹੁੰਦਾ। ਜਿਹਨੂੰ ਗੁਰਬਾਣੀ 'ਚ ਫਰਮਾਨ ਕਰਦੇ ਨੇ, ਮਨ ਤਨ ਧੋਵੈ ਸ਼ਬਦ ਵਿਚਾਰੀ। ਜਦੋਂ ਅਸੀਂ ਸ਼ਬਦ ਦੀ ਵਿਚਾਰ ਕਰਾਂਗੇ, ਸਾਡਾ ਮਨ ਅਤੇ ਮਨ ਦਾ ਤਨ ਵੱਖਰਾ ਹੈ, ਆਹ ਤਨ ਵੱਖਰਾ ਹੈ, ਉਹ ਤਨ ਵੱਖਰਾ ਹੈ, ਉਹਨੂੰ ਸੂਖਮ ਸਰੀਰ ਕਹਿੰਦੇ ਨੇ। ਕਹਿੰਦੇ ਮਨ ਅਤੇ ਮਨ ਦਾ ਤਨ ਧੋਤੇ ਜਾਂਦੇ ਨੇ, ਨਿਰਮਲ ਹੋ ਜਾਂਦੇ ਨੇ। ਮਨ ਤਨ ਧੋਵੈ ਸ਼ਬਦ ਵਿਚਾਰੀ, ਜਦੋਂ ਸ਼ਬਦ ਦੀ ਵਿਚਾਰ ਅਸੀਂ ਕਰਾਂਗੇ, ਸੁਣਾਂਗੇ। ਦੂਜਾ ਤਰੀਕਾ ਹੈ ਜਦੋਂ ਤੁਸੀਂ ਇਕੱਲੇ ਬੈਠੇ ਹੋ, ਸੰਗਤੀ ਆ ਕੇ ਤਾਂ ਇੱਕ ਜਣਾ ਸ਼ਬਦ ਦੀ ਵਿਚਾਰ ਕਰਦਾ, ਦੂਜੇ ਸੁਣਦੇ ਨੇ। ਜਦੋਂ ਅਸੀਂ ਇਕੱਲੇ ਬੈਠੇ ਹਾਂ ਉਦੋਂ ਕਿਵੇਂ ਧੋਈਏ? ਉਹ ਫਿਰ ਸਾਨੂੰ ਗੁਰਬਾਣੀ 'ਚ ਦੱਸਿਆ, ਉਦੋਂ ਤੁਸੀਂ ਗੁਰੂ ਦਾ ਸ਼ਬਦ ਜਪਣਾ, ਗੁਰਮੰਤਰ, ਜਿਹਨੂੰ ਮਹਾਰਾਜ ਕਹਿੰਦੇ ਮਨ ਧੋਵੋ ਸ਼ਬਦ ਲਾਗੋ ਹਰਸੋ ਰਹੁ ਚਿੱਤ ਲਾਏ। ਜਦੋਂ ਅਸੀਂ ਹਰੀ ਪਰਮੇਸ਼ਰ ਨੂੰ ਯਾਦ ਕਰਦੇ ਹਾਂ ਅਤੇ ਸੁਰਤੀ ਸ਼ਬਦ ਨਾਲ ਜੋੜ ਕੇ ਸਿਮਰਨ ਕਰਦੇ ਹਾਂ ਵਾਹਿਗੁਰੂ, ਸਵਾਸਾਂ ਨਾਲ ਅੰਦਰ ਨੂੰ ਸਵਾਸ ਜਾਂਦਾ ਵਾਹਿ, ਇਹਨੂੰ ਸੁਣਦੇ ਹਾਂ ਗੁਰੂ, ਜਿੰਨਾ ਇਹ ਸੁਣਦੇ ਹਾਂ ਓਨਾ ਮਨ ਦੀ ਮੈਲ ਲੈਣੀ ਹੈ। ਜੇ ਅਸੀਂ ਸੁਣਦੇ ਨਹੀਂ, ਮੁੱਖੋਂ ਵਾਹਿਗੁਰੂ ਕਹੀ ਜਾਂਦੇ ਹਾਂ, ਨਹੀਂ ਮੈਲ ਲੈਣੀ। ਤਾਂ ਕਰਕੇ ਮਹਾਰਾਜ ਨੇ ਗੁਰਬਾਣੀ 'ਚ ਕਿਹਾ ਵੀ ਇਹਨੂੰ ਬੋਲੋ ਅਤੇ ਸੁਣੋ। ਜਦੋਂ ਅਸੀਂ ਬੋਲ ਕੇ ਸ਼ਬਦ ਗੁਰਮੰਤਰ ਗੁਰੂ ਦਾ ਜਪਦੇ ਹਾਂ ਤਾਂ ਸਾਡੇ ਮਨ ਦੀ ਮੈਲ ਲੈਂਦੀ ਹੈ, ਇਹਦੋਂ ਬਿਨਾਂ ਹੋਰ ਕਿਤੇ ਮਨ ਦੀ ਮੈਲ ਨਹੀਂ ਲੈਂਦੀ। ਦੋ ਹੀ ਤਰੀਕੇ ਗੁਰਬਾਣੀ 'ਚ ਦੱਸੇ ਹੋਏ ਨੇ ਮਨ ਨੂੰ ਧੋਣ ਦੇ। ਇਸ ਕਰਕੇ ਮਹਾਰਾਜ ਕਹਿੰਦੇ ਵੀ ਉਹ ਪਰਮੇਸ਼ਰ ਕੋਈ ਬੱਚਾ ਨਹੀਂ ਹੈਗਾ। ਲੋਕਾਂ ਨੂੰ ਤਾਂ ਖੁਸ਼ ਕਰ ਲਏਗਾ ਵੀ ਮੈਂ ਰੋਜ਼ ਤੀਰਥਾਂ 'ਤੇ ਜਾਂਦਾ, ਮੈਂ ਰੋਜ਼ ਗੁਰਦੁਆਰੇ ਜਾਂਦਾ, ਪਰ ਮਨ ਕਈ ਵਾਰੀ ਮੈਲਾ ਹੀ ਹੁੰਦਾ। ਕਈ ਜੀਵ ਹੈ ਉਹ ਗੁਰਦੁਆਰੇ ਆ ਕੇ ਵੀ ਨਿੰਦਿਆ ਹੀ ਕਰੀ ਜਾਂਦੇ ਨੇ ਜਾਂ ਗੱਲਾਂ ਹੀ ਕਰੀ ਜਾਂਦੇ ਨੇ, ਪਤਾ ਹੀ ਨਹੀਂ ਲੱਗਦਾ ਉਹਨਾਂ ਨੂੰ ਅਸੀਂ ਗੁਰਦੁਆਰੇ ਆਏ ਹਾਂ। ਕਈ ਵਾਰ ਦੇਖ ਵੀ ਲਈਦਾ, ਕਈ ਦਾ ਕੁਛ ਨਹੀਂ, ਕਿਉਂਕਿ ਉਹ ਤਾਂ ਰੋਜ਼ ਆਉਂਦੇ, ਆਪਾਂ ਤਾਂ ਕਿਤੇ ਕਿਤੇ ਆਉਣ ਵਾਲੇ ਹਾਂ। ਉਹਨੇ ਢਾਲ ਲੈਣਾ ਫੜ ਕੇ, ਨਾਮਦੇਵ ਨੂੰ ਬਾਹਰ ਕੱਢਤਾ ਸੀ, ਸਾਨੂੰ ਬਾਹਰ ਕੱਢ ਦੇਣਗੇ, ਫਿਰ ਤੁਸੀਂ ਕਿਵੇਂ ਸੁਣੋਗੇ? ਸੱਚ ਬੋਲਣਾ ਬਹੁਤ ਮੁਸ਼ਕਲ ਹੋ ਜਾਂਦਾ, ਕਈ ਵਾਰ ਚੁੱਪ ਕਰਨਾ ਪੈਂਦਾ, ਜਿਹਨੂੰ ਮਾਰ ਕਹਿੰਦੇ ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ। ਦੇਖ ਲਈਦਾ ਸੰਸਾਰ ਦੇ ਵਿੱਚ ਰਹੀਦਾ ਵੀ ਆਏ ਲਾਹਾ ਲੈਣਾ ਕਰ ਕੀ ਰਹੇ ਨੇ। ਸੋ ਇਸ ਕਰਕੇ ਜਦੋਂ ਸਾਨੂੰ ਗਿਆਨ ਹੋ ਜਾਂਦਾ, ਫਿਰ ਸਾਨੂੰ ਪਤਾ ਲੱਗਦਾ ਅਸੀਂ ਗੁਰਦੁਆਰੇ ਆ ਕੇ ਬਹਿਣਾ ਕਿਵੇਂ ਪਹਿਲਾਂ ਤਾਂ। ਫਿਰ ਅਗਲੀ ਅਵਸਥਾ ਸੁਣਨ ਦੀ, ਤੀਜੀ ਅਵਸਥਾ ਆਉਂਦੀ ਹੈ ਫਿਰ ਮੰਨਣ ਦੀ, ਫਿਰ ਉਦੋਂ ਬਾਅਦ 'ਚ ਤੁਰਨ ਦੀ, ਮੰਨ ਕੇ ਫਿਰ ਉਸ ਮਾਰਗ 'ਤੇ ਚੱਲਣਾ।
ਸੁਰਤੀ ਦੇ ਮਾਰਗ ਉਹਨੂੰ ਗੁਰਬਾਣੀ 'ਚ ਕਿਹਾ, ਧਿਆਨ ਦਾ ਮਾਰਗ ਉਸਨੂੰ ਕਿਹਾ, ਅਤੇ ਫਿਰ ਜਾ ਕੇ ਧਿਆਨ ਦੁਆਰਾ ਜਾਣਿਆ ਜਾਂਦਾ। ਅਸੀਂ ਤਾਂ ਸੁਣਿਆ ਹੀ ਨਹੀਂ, ਹਜੇ ਪਹਿਲੀ ਅਵਸਥਾ ਹੀ ਨਹੀਂ ਪਾਰ ਕੀਤੀ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਧੁਨਮੈਂ ਧਿਆਨ, ਧਿਆਨਵੇਂ ਜਾਣਿਆ। ਜਦੋਂ ਧਿਆਨ 'ਚ ਜਾਓਗੇ, ਇਹ ਸੁਰਤੀ ਇਹ ਸੰਸਾਰ ਤੋਂ ਉੱਪਰ ਉੱਠੂਗੀ, ਵਿਚਾਰਾਂ ਤੋਂ ਵਿਕਾਰਾਂ ਤੋਂ, ਫਿਰ ਮਿਲਾਪ ਹੋਣਾ ਸ਼ਬਦ ਨਾਲ ਅਤੇ ਪਰਮੇਸ਼ੁਰ ਨਾਲ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਇਹ ਕਹਿੰਦੇ ਨੇ ਵੀ ਇੱਕ ਨਹੀਂ ਪਰਮਾਤਮਾ ਖੁਸ਼ ਹੁੰਦਾ, ਜੇ ਤੁਸੀਂ ਕਹੋ ਵੀ ਤੀਰਥਾਂ ਅਤੇ ਪੰਡਿਤਾਂ ਦੇ ਇਸ਼ਨਾਨ ਕਰਕੇ। ਫਿਰ ਬਾਬਾ ਕਬੀਰ ਜੀ ਤੱਤਸਾਰ ਸ਼ਬਦ 'ਚ ਵੀ ਦੱਸਦੇ ਨੇ ਇਸ 'ਚ, ਕਿਉਂਕਿ ਰਹਾਉ ਦੀ ਪੰਕਤੀ ਆ, ਹਰ ਸ਼ਬਦ 'ਚ ਭੇਤ ਜ਼ਰੂਰ ਦਿੱਤਾ। ਕੋਈ ਵੀ ਸ਼ਬਦ ਹੋਵੇ ਜਿੱਥੇ ਖੰਡਨ ਮੰਡਨ ਕੀਤਾ ਸਾਰਾ ਬਾਕੀ ਚੀਜ਼ਾਂ ਦਾ, ਉੱਥੇ ਨਾਲ ਭੇਤ ਵੀ ਆ। ਕਹਿੰਦੇ ਪੂਜੋ ਰਾਮ ਏਕ ਹੀ ਦੇਵਾ ਸਾਚਾ ਨਾਵਣ ਗੁਰ ਕੀ ਸੇਵਾ। ਕਹਿੰਦੇ ਪੂਜੋ ਇੱਕ ਪਰਮੇਸ਼ੁਰ ਨੂੰ ਪੂਜੋ, ਹੋਰ ਕਿਸੇ ਦੀ ਪੂਜਾ ਨਹੀਂ ਕਰਨੀ, ਕਿਸੇ ਦੂਜੇ ਦੀ ਪੂਜਾ ਨਹੀਂ ਕਰਨੀ। ਅਸਲੀ ਨਾਉਣ ਹੈ ਗੁਰੂ ਦੀ ਸੇਵਾ, ਗੁਰੂ ਦੀ ਸੇਵਾ ਹੈ ਗੁਰੂ ਦਾ ਸ਼ਬਦ ਦੀ ਵਿਚਾਰ, ਗੁਰ ਸੇਵਾ ਗੁਰ ਭਗਤ ਹੈ। ਜਦੋਂ ਅਸੀਂ ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਹਾਂ ਇਹ ਭਗਤੀ ਆ, ਜਦੋਂ ਅਸੀਂ ਵਾਹਿਗੁਰੂ ਗੁਰਮੰਤਰ ਜਪਦੇ ਹਾਂ ਇਹ ਭਗਤੀ ਆ, ਇਹ ਸੱਚਾ ਨਹਾਉਣ ਹੈ। ਮਨ ਦਾ ਨਵਾਉਣਾ ਹੈ, ਤਨ ਦਾ ਨਵਾਉਣਾ ਵੱਖਰਾ। ਤਾਂ ਕਰਕੇ ਆਪਾਂ ਪੜ੍ਹਦੇ ਹਾਂ ਨਾ, ਭਰੀਆ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰ ਸਖੇ, ਮੂਤ ਪਲੇਤੀ ਕੱਪੜ ਹੋਏ, ਦੇਹ ਸਾਬੂਣ ਲਈਆ ਧੋਏ। ਇਹ ਤੱਕ ਸਾਰਿਆਂ ਨੂੰ ਆਉਂਦਾ। ਇੱਦੋਂ ਅੱਗੇ ਭਰੀਆ ਮਤ ਪਾਪਾਂ ਕੇ ਸੰਗ, ਧੋਪੈ ਨਾਵੈ ਕੇ ਰੰਗ। ਪਰਮੇਸ਼ੁਰ ਦਾ ਨਾਮ ਜਪ ਜਪ ਕੇ, ਜਪ ਜਪ ਕੇ ਮਨ ਧੋਤਾ ਜਾਂਦਾ। ਸਾਚਾ ਨਾਵਣ, ਇਹ ਅਸਲੀ ਨਾਵਣ ਹੈ ਜਿਹੜਾ ਗੁਰੂ ਦੇ ਬਚਨਾਂ ਨੂੰ ਮੰਨ ਕੇ ਸਿਮਰਨ ਬੰਦਗੀ ਕਰਨੀ, ਸਾਚਾ ਨਾਵਣ ਗੁਰ ਕੀ ਸੇਵਾ। ਫਿਰ ਅੱਗੇ ਦੱਸਦੇ ਨੇ ਬਾਬਾ ਕਬੀਰ ਜੀ, ਕਹਿੰਦੇ ਹੇ ਪੰਡਤੋ, ਜੇ ਇਹ ਨਹਾਉਣ ਨਾਲ ਹੀ ਇਕੱਲਾ ਪਾਣੀ ਨਾਲ ਹੀ ਨਿਰਮਲ ਹੁੰਦਾ ਹੋਵੇ ਬੰਦਾ, ਤੇ ਫਿਰ ਤਾਂ ਉਹਦੀ ਬੰਦਗੀ ਕਰਨ ਦੀ ਕੋਈ ਲੋੜ ਹੀ ਨਹੀਂ ਗੀ। ਤੁਸੀਂ ਕਹਿੰਦੇ ਵੀ ਇਹ ਤਾਂ ਪੰਡਤਾਂ ਦਾ ਕੰਮ ਇਕੱਲਾ। ਕਹਿੰਦੇ ਜਲ ਕੈ ਮੱਜਨ ਜੇਗਤ ਹੋਵੇ, ਨਿਤ ਨਿਤ ਮੇਂਢਕ ਨਹਾਵੈ, ਜੈਸੇ ਮੇਂਢਕ ਤੈਸੇ ਉਹ ਨਰ ਫਿਰ ਫਿਰ ਜੋਨੀ ਆਵੇ। ਕਹਿੰਦੇ ਜੇ ਇਸ਼ਨਾਨ ਕਰਨ ਦੇ ਨਾਲ ਪਵਿੱਤਰ ਹੁੰਦਾ ਹੋਵੇ ਬੰਦਾ ਇਕੱਲਾ, ਤੇ ਫਿਰ ਤਾਂ ਕਹਿੰਦੇ ਵੀ ਜਿਹੜਾ ਇਹ ਮੇਂਢਕ, ਕਹਿੰਦੇ ਡੱਡੂ ਨੂੰ, ਕਹਿੰਦੇ ਜਿਹੜਾ ਡੱਡੂ ਉਹ ਤਾਂ ਰਹਿੰਦਾ ਹੀ ਪਾਣੀ 'ਚ, ਉਹ ਤਾਂ ਫਿਰ ਮੁਕਤ ਹੋ ਜਾਵੇ। ਕਹਿੰਦੇ ਜਿਵੇਂ ਉਹ ਵਾਰ ਵਾਰ ਜੂਨਾਂ 'ਚ ਆਉਂਦਾ ਹੈ, ਇਸੇ ਤਰ੍ਹਾਂ ਹੀ ਇਹ ਮਨੁੱਖ ਵੀ ਜੂਨਾਂ 'ਚ, ਉਹ ਮਨੁੱਖਾ ਜਨਮ ਮਿਲਿਆ ਸੀ, ਇਹਨੂੰ ਸਭ ਤੋਂ ਵੱਧ ਗਿਆਨ ਆ, ਇਹਨੇ ਗੁਰਦੁਆਰੇ ਆ ਕੇ ਸਿੱਖਿਆ ਲੈ ਕੇ ਭਗਤੀ ਕਰਨੀ ਸੀਗੀ। ਇਸ ਕਰਕੇ ਸਾਡੀ ਭਗਤੀ ਸ਼ੁਰੂ ਹੁੰਦੀ ਹੈ ਤ੍ਰੈਗੁਣਾਂ ਤੋਂ ਉੱਤੇ ਜਾ ਕੇ, ਜਦੋਂ ਸੁਰਤੀ ਇਹ ਸੰਸਾਰ ਤੋਂ ਉੱਪਰ ਉੱਠ ਜਾਂਦੀ ਹੈ ਸਿਮਰਨ ਕਰਦਿਆਂ ਹੋਇਆਂ, ਸ਼ਬਦ ਨਾਲ ਜੁੜ ਜਾਂਦੀ ਹੈ, ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖ ਭਗਤ ਜਿੱਤ ਸਹਿਜ ਧੁਨ ਉਪਜੇ। ਜਦੋਂ ਸਹਿਜ ਧੁਨ ਸਾਡੇ ਅੰਦਰ ਪ੍ਰਗਟ ਹੁੰਦੀ ਹੈ, ਉਦੋਂ ਇਹ ਭਗਤੀ ਸ਼ੁਰੂ ਹੁੰਦੀ ਹੈ। ਇਸ ਕਰਕੇ ਬਾਬਾ ਕਬੀਰ ਜੀ ਕਹਿੰਦਾ ਵੀ ਇਹ ਡੱਡੂ ਵਰਗਾ ਹੀ ਹੋ ਤੁਸੀਂ, ਤਾਂ ਇਹਨਾਂ ਲੋਕਾਂ ਨੂੰ ਵੀ ਵਿਚਾਰਿਆਂ ਨੂੰ ਡੁਬੋਤਾ, ਤੁਸੀਂ ਆਪ ਵੀ ਡੁੱਬੇ ਹੋਏ। ਹੁਣ ਅੱਗੇ ਦੱਸਦੇ ਨੇ, ਜਿਹੜੇ ਉਹ ਪੰਡਿਤ ਸੀ ਉਹ ਇਹ ਕਹਿੰਦੇ ਸੀ ਜਿਹੜਾ ਬਨਾਰਸ ਦੇ ਵਿੱਚ ਆ ਕੇ ਇਸ਼ਨਾਨ ਕਰ ਲੈਂਦਾ ਜਾਂ ਬਨਾਰਸ ਦੇ ਵਿੱਚ ਆ ਕੇ ਦਾਨ ਪੁੰਨ ਕਰਦਾ, ਕਹਿੰਦੇ ਵੀ ਉਹ ਸਵਰਗਾਂ ਨੂੰ ਜਾਂਦਾ। ਇੱਕ ਉੱਥੇ ਨੇੜੇ ਹੀ ਸ਼ਹਿਰ ਆ ਹੜੰਬਾ, ਬਾਬਾ ਕਬੀਰ ਹੜੰਬੇ ਦੇ ਸੀ, ਪਰ ਇਹ ਕਾਂਸ਼ੀ ਦੀ ਧਰਤੀ 'ਤੇ ਵੀ ਰਹੇ, ਬਨਾਰਸ ਦੀ ਧਰਤੀ ਵੀ ਕਹਿੰਦੇ, ਕਾਂਸ਼ੀ ਦੀ ਵੀ ਕਹਿੰਦੇ ਉਹਨੂੰ। ਉੱਥੇ ਵਿਦਵਾਨ ਲੋਕ ਰਹਿੰਦੇ ਸੀ, ਗਿਆਨੀ ਰਹਿੰਦੇ ਸੀ, ਆਪਣੇ ਆਪ ਨੂੰ ਵੇਦਾਂ ਦੇ ਗਿਆਤਾ ਜਿਹੜੇ ਸੀਗੇ, ਪਰ ਭੇਤ ਨਹੀਂ ਸੀ ਉਹਨਾਂ ਨੂੰ, ਪਰ ਉਹ ਲੋਕਾਂ ਨੂੰ ਠੱਗਣ ਤੱਕ ਹੀ ਸੀ ਸਿਰਫ। ਹੁਣ ਬਾਬਾ ਕਬੀਰ ਕਹਿੰਦਾ ਵੀ ਇਹ ਨਹੀਂ ਹੋ ਸਕਦਾ, ਜੇ ਕੋਈ ਜੀਵ ਤੁਸੀਂ ਕਹਿੰਦੇ ਵੀ ਇੱਥੇ ਜਿਹੜੀ ਬਨਾਰਸ ਦੀ ਧਰਤੀ ਆ, ਕਾਸ਼ੀ ਦੀ ਧਰਤੀ ਆ, ਕੋਈ ਇੱਥੇ ਆ ਕੇ ਸਰੀਰ ਛੱਡ ਦੇਵੇ ਤਾਂ ਉਹ ਸਿੱਧਾ ਹੀ ਵੈਕੁੰਠ ਨੂੰ ਜਾਂਦਾ। ਜੇ ਕੋਈ ਹੜੰਬੇ ਦੀ ਧਰਤੀ 'ਤੇ ਉਹਨਾਂ ਵੱਲੋਂ ਭਰਮ ਪਾਇਆ ਗਿਆ ਸੀ, ਜਿਹੜਾ ਹੜੰਬਾ ਉਹ ਸ਼ਹਿਰ ਆ, ਬਾਬਾ ਕਬੀਰ ਨੇ ਅਖੀਰ 'ਤੇ ਲੋਕਾਂ ਨੂੰ ਸਮਝਾਉਣ ਲਈ ਉੱਥੇ ਜਾ ਕੇ ਸਰੀਰ ਛੱਡਿਆ ਜਦੋਂ ਅੰਤ ਸਮਾਂ ਆਇਆ ਉਹਨਾਂ ਦਾ। ਕਹਿੰਦੇ ਵੀ ਜਿਹੜਾ ਹੜੰਬੇ ਦੀ ਧਰਤੀ 'ਤੇ ਮਰਦਾ, ਉਹ ਪੰਡਿਤ ਲੋਕ ਕਹਿੰਦੇ ਵੀ ਉਹ ਗਧੇ ਦੀ ਜੂਨ 'ਚ ਜਾਂਦਾ। ਫਿਰ ਬਾਬੇ ਕਬੀਰ ਨੇ ਤਾਂ ਖੰਡਨ ਕੀਤਾ, ਉਹ ਕਹਿੰਦੇ ਵੀ ਭਾਵੇਂ ਕੁਛ ਵੀ ਆ, ਜੇ ਐਂ ਦਾਨ ਪੁੰਨ ਕਰਕੇ ਬੰਦਾ ਸਿਰਫ ਇੱਥੇ ਕਾਂਸ਼ੀ 'ਚ ਆ ਕੇ ਅੰਤ ਵੇਲੇ ਸਰੀਰ ਛੱਡੇ ਅਤੇ ਫਿਰ ਤਾਂ ਸਾਰੇ ਹੀ ਆ ਜਾਣ ਅਖੀਰ 'ਤੇ। ਇਸ ਕਰਕੇ ਇਸ ਤਰ੍ਹਾਂ ਕਹਿੰਦੇ ਨਿਰਮਲ ਨਹੀਂ ਹੁੰਦਾ ਮਨ। ਕਹਿੰਦੇ ਜੇ ਮਨ ਪਰਮੇਸ਼ੁਰ ਨਾਲ ਜੁੜਿਆ ਹੀ ਨਹੀਂ, ਨਿਰਮਲ ਹੋਇਆ ਹੀ ਨਹੀਂ, ਤਾਂ ਕਠੋਰ ਹੁੰਦਾ ਮਨ ਸਾਡਾ। ਮਨ ਕਠੋਰ ਟਿਕ ਕੇ ਨਹੀਂ ਬਹਿੰਦਾ, ਉਹਦੀ ਨਿਸ਼ਾਨੀ ਹੈ ਤੁਸੀਂ ਦੇਖਿਓ।
ਜਿਹਦਾ ਜਿਹਦਾ ਮਨ ਕਠੋਰ ਨਹੀਂ ਨਾ ਉਹ ਤਾਂ ਇੰਨਾ ਸ਼ਾਂਤ ਹੋ ਜਾਂਦਾ ਗੁਰਦੁਆਰੇ 'ਚ ਕਿ ਉਹਨੂੰ ਆਸਾ ਪਾਸਾ ਭੁੱਲ ਜਾਂਦਾ, ਉਹਨੇ ਨਹੀਂ ਪਤਾ ਕੌਣ ਆਇਆ ਕੌਣ ਗਿਆ। ਇਹ ਭਗਤੀ ਅਸਲੀ, ਕੋਲ ਦੀ ਕੋਈ ਲੰਘ ਵੀ ਜਾਵੇ ਉਹਨੇ ਵੀ ਨਹੀਂ ਪਤਾ ਲੱਗਣਾ, ਉਹ ਤਾਂ ਇੰਨੀ ਸੁਰਤੀ ਸ਼ਬਦ ਨਾਲ ਜੋੜ ਕੇ ਬੈਠਾ ਹੁੰਦਾ। ਜਿਹੜਾ ਮਨ ਕਠੋਰ ਆ ਟਿਕਦਾ ਨਹੀਂ ਗਾ, ਉਹਦੀ ਨਿਸ਼ਾਨੀ ਆ। ਹੁਣ ਕਹਿੰਦੇ ਭਾਵੇਂ ਮਨ ਕਠੋਰ ਆ, ਭਾਵੇਂ ਤੀਰਥ 'ਤੇ ਜਾਂਦਾ ਜਾਈ ਜਾਵੇ, ਪਰ ਕਹਿੰਦੇ ਉਹਨੂੰ ਭੇਤ ਤਾਂ ਆਇਆ ਨਹੀਂ ਗਾ, ਨਿਰਮਲ ਤਾਂ ਹੋਇਆ ਨਹੀਂ ਗਾ। ਕਹਿੰਦੇ ਭਾਵੇਂ ਉਹ ਬਨਾਰਸ ਦੀ ਧਰਤੀ 'ਤੇ ਮਰ ਜਾਵੇ, ਕਹਿੰਦੇ ਮਨੋ ਕਠੋਰ ਮਰੇ ਬਨਾਰਸ ਨਰਕ ਨਾ ਵਾਂਚਿਆ ਜਾਈ। ਕਹਿੰਦੇ ਨਰਕਾਂ 'ਚ ਨਰਕ ਭਾਵ ਜੂਨਾ, ਕਹਿੰਦੇ ਉਹ 100% ਜੂਨਾਂ 'ਚ ਜਾਊ ਜਿਹਨੇ ਆਪਣੇ ਜਿਉਂਦੇ ਜੀ ਇਹ ਜੀਵਨ ਦੀ ਬਾਜ਼ੀ ਜਿੱਤੀ ਨਹੀਂ, ਜਿਹਨਾਂ ਨੇ ਮਨ ਕਠੋਰ ਨੇ, ਮਨ ਦੇ ਵਿੱਚ ਦਇਆ ਨਹੀਂ ਹੈਗੀ, ਨਿਮਰਤਾ ਨਹੀਂ ਹੈਗੀ। ਕਿਉਂਕਿ ਇਹ ਜਿਹੜੇ ਪਾਂਡੇ ਲੋਕ ਸੀ ਨਾ, ਇਹਨਾਂ ਦੇ ਅੰਦਰ ਦਇਆ ਨਹੀਂ ਸੀਗੀ। ਇਹ ਲੋਕਾਂ ਨੂੰ ਠੱਗਦੇ ਆ, ਜਿਹੜਾ ਠੱਗ ਬੰਦਾ ਉਹਦੇ ਅੰਦਰ ਦਇਆ ਨਹੀਂ ਹੁੰਦੀ। ਧਰਮ ਦੇ ਨਾਂ 'ਤੇ ਭਾਵੇਂ ਠੱਗੇ ਭਾਵੇਂ ਦੁਨੀਆਂ 'ਚ ਠੱਗੇ, ਠੱਗ ਦਇਆ ਨਹੀਂ ਹੁੰਦੀ ਠੱਗ ਦੇ ਵਿੱਚ। ਇਸ ਲਈ ਉਹ ਕਠੋਰ ਹੁੰਦਾ ਦਿਲ ਦਾ, ਜਿਹੜਾ ਕਠੋਰ ਹੈ ਉਹ ਕਿਤੇ ਵੀ ਸਰੀਰ ਛੱਡੂਗਾ ਉਹ ਕਹਿੰਦੇ ਜੂਨਾਂ 'ਚ ਜਾਊਗਾ। ਮਨੇ ਕਠੋਰ ਮਰੇ ਬਨਾਰਸ ਨਰਕ ਨਾ ਵਾਂਚਿਆ ਜਾਈ, ਕਹਿੰਦੇ ਨਰਕ ਤੋਂ ਨਹੀਂ ਬਚਣਾ ਉਹਨੇ। ਇਸ ਕਰਕੇ ਮਨ ਨਿਰਮਲ ਹੁੰਦਾ ਤਾਂ ਮਨ ਦੇ ਵਿੱਚ ਦਇਆ ਆਉਂਦੀ ਹੈ, ਦਇਆ ਤੋਂ ਸ਼ੁਰੂ ਹੁੰਦਾ ਧਰਮ ਦੇ ਗੁਣ। ਦਇਆ ਧੌਲ ਧਰਮ ਦਇਆ ਕਾ ਪੂਤ, ਜੇ ਦਇਆ ਨਹੀਂ ਤਾਂ ਕਠੋਰ ਹੋਊ ਮਨ। ਇਸ ਲਈ ਜਿਹੜੇ ਅੰਦਰ ਦਇਆ ਹੈ ਉਹ ਲੋਕਾਂ ਨੂੰ ਭਰਮ 'ਚ ਨਹੀਂ ਪਾਉਂਦਾ, ਲੋਕਾਂ ਨੂੰ ਭਰਮ 'ਚ ਪਾ ਕੇ ਠੱਗਦਾ ਵੀ ਨਹੀਂ ਗਾ ਉਹ। ਇਸ ਲਈ ਬਾਬਾ ਕਬੀਰ ਕਹਿੰਦਾ, ਤੁਸੀਂ ਦੇਖਿਆ ਕਿਤੇ ਕਈ ਵਾਰ ਨਾ ਪ੍ਰੈਕਟੀਕਲ ਗੱਲਾਂ ਵੀ ਇਹ ਸਾਹਮਣੇ ਆਉਂਦੀਆਂ, ਜਦੋਂ ਜਿਹੜਾ ਜਿਹੋ ਜਿਹੀ ਪੂਜਾ ਕਰਦਾ ਉਹੋ ਜਿਹਾ ਹੁੰਦਾ ਹੈ। ਜੇ ਅਸੀਂ ਪਰਮਾਤਮਾ ਦੀ ਪੂਜਾ ਕਰਦੇ ਹਾਂ ਤਾਂ ਪਰਮਾਤਮਾ ਵਰਗੇ ਹੋਵਾਂਗੇ, ਗੁਰੂ ਦੀ ਪੂਜਾ ਕਰਾਂਗੇ ਤਾਂ ਗੁਰੂ ਵਰਗੇ ਹੋਵਾਂਗੇ, ਜੇ ਅਸੀਂ ਕਿਸੇ ਪੱਥਰ ਦੀ ਪੂਜਾ ਕਰਾਂਗੇ ਤਾਂ ਅਸੀਂ ਪੱਥਰ ਵਰਗੇ ਹੋਵਾਂਗੇ, ਸਾਡੇ ਮਨ ਕਠੋਰ ਹੋਣਗੇ। ਤੁਸੀਂ ਦੇਖੋ ਜਿਹੜੇ ਗੁਰਸਿੱਖ ਜਿਹੜੇ ਗੁਰਬਾਣੀ ਨੂੰ ਮੰਨਦੇ ਆ ਉਹਨਾਂ ਦੀ ਮੈਂ ਗੱਲ ਕਰਦਾ, ਦੂਜਿਆਂ ਦੀ ਨਹੀਂ। ਹਰ ਇੱਕ ਨੂੰ ਗੁਰਸਿੱਖ ਨਹੀਂ ਕਿਹਾ ਜਾਂਦਾ, ਇਹ ਗੁਰਸਿੱਖ ਵੀ ਬੜੇ ਕਠੋਰ ਹੁੰਦੇ ਨੇ, ਪਰ ਉਹਨਾਂ ਨੂੰ ਗੁਰਬਾਣੀ ਦਾ ਗਿਆਨ ਨਹੀਂ ਹੈਗਾ। ਜਿਨ੍ਹਾਂ ਨੂੰ ਗੁਰਬਾਣੀ ਦਾ ਗਿਆਨ ਹੈ ਉਹ ਤੁਸੀਂ ਇਤਿਹਾਸ ਜਦੋਂ ਪੜ੍ਹਦੇ ਹੋ ਨਾ, ਗੁਰਸਿੱਖਾਂ ਦਾ ਢਾਡੀ ਸਿੰਘ ਸੁਣਾਉਂਦੇ ਨੇ ਨਾ ਤੁਹਾਨੂੰ, ਅਤੇ ਉਹ ਕਿੰਨੇ ਨਿਰਮਲ ਸੀ, ਕਿਸੇ ਦਾ ਵੈਰ ਵਿਰੋਧ ਨਹੀਂ, ਸਾਰਿਆਂ ਦਾ ਭਲਾ ਕਰਦੇ ਸੀ, ਦੂਜੇ ਲਈ ਆਪਾਂ ਵੀ ਕੁਰਬਾਨ ਕਰ ਜਾਂਦੇ ਸੀ। ਜਿਹੜੇ ਪੱਥਰ ਦਲ ਉਹਨਾਂ ਨੇ ਸ਼ੁਰੂ ਤੋਂ ਹੀ ਉਹਨਾਂ ਨੇ ਦੇਖਿਆ ਹੀ ਨਹੀਂ ਵੀ ਇਹਦਾ ਕਸੂਰ ਹੈਗਾ ਕਿ ਨਹੀਂ ਹੈਗਾ, ਉਹ ਬੰਦੇ ਨੂੰ ਮਾਰ ਦਿੰਦੇ ਆ। ਤਾਜ਼ਾ ਉਦਾਹਰਣ ਤੁਹਾਨੂੰ ਚੇਤਾ ਆਜੂਗਾ, ਆ 84 ਦੇ ਵਿੱਚ ਜਿਹੜਾ ਦਿੱਲੀ 'ਚ ਦੰਗੇ ਹੋਏ ਸੀਗੇ, ਜਿਹਨੂੰ ਨਸਲਕੁਸ਼ੀ ਵੀ ਕਹਿੰਦੇ ਹਾਂ ਆਪਾਂ, ਉਦੋਂ ਤੁਸੀਂ ਦੇਖੋ ਵੀ ਇਹ ਪੱਥਰ ਪੂਜਕ ਸੀ ਸਾਰੇ, ਕਿਵੇਂ ਬੰਦੇ ਵੱਢੇ, ਕਿਵੇਂ ਅੱਗਾਂ ਲਾ ਕੇ ਸਾੜੇ, ਕਿਉਂਕਿ ਪੱਥਰ ਪੂਜਕ ਆ ਉਹ, ਪੱਥਰਾਂ ਵਰਗੇ ਆ। ਹਾਲਾਂਕਿ ਉਹਨਾਂ ਦਾ ਕੋਈ ਕਸੂਰ ਵੀ ਨਹੀਂ ਸੀਗਾ। ਮੰਨ ਲਓ ਇੱਕ ਜਾਣੇ ਨੇ, ਦੋ ਜਾਣਿਆਂ ਨੇ ਇੰਦਰਾ ਮਾਰਤੀ, ਅਤੇ ਬਾਕੀਆਂ ਦਾ ਕੀ ਕਸੂਰ ਵੀ? ਕਿਤੇ ਸਿੱਖ ਕੰਮ ਕਰਦੇ ਦੇਖੇ ਤੁਸੀਂ? ਕਿਤੇ ਸਿੱਖ ਦੇਖਿਆ ਕੋਈ ਮੰਦਰ ਢਾ ਦੇਵੇ, ਉਹਨਾਂ ਨੇ ਗੁਰਦੁਆਰਿਆਂ ਨੂੰ ਅੱਗਾਂ ਲਾਈਆਂ, ਕੀ ਕੁਛ ਕੀਤਾ? ਇਹ ਮਨੋ ਕਠੋਰ ਆ, ਹਰਿਮੰਦਰ ਸਾਹਿਬ 'ਤੇ ਹਮਲਾ ਕਰਾਇਆ, ਮਨੋ ਕਠੋਰ ਆ। ਮਹਾਰਾਜ ਕਹਿੰਦੇ ਵੀ ਜਿਹੜੇ ਇਹ ਲੋਕ ਹੁੰਦੇ ਆ ਨਾ, ਦੇਖਣ ਨੂੰ ਧਾਰਮਿਕ ਲੱਗਦੇ ਨੇ ਪਰ ਕਠੋਰ ਬੜੇ ਹੁੰਦੇ ਨੇ ਦਿਲ ਦੇ, ਤਾਂ ਕਰਕੇ ਇਹ ਕਠੋਰ ਹੁੰਦੇ ਨੇ ਕਿਉਂਕਿ ਇਹ ਹਰੀ ਨਾਲ ਪਰਮਾਤਮਾ ਨਾਲ ਜੁੜੇ ਨੇ, ਨਾ ਇਹਨਾਂ ਨੂੰ ਧਾਰਮਿਕ ਗ੍ਰੰਥਾਂ ਦਾ ਗਿਆਨ ਹਿਰਦੇ 'ਚ ਵਸਾਇਆ ਹੁੰਦਾ। ਜਦੋਂ ਗਿਆਨ ਆਉਂਦਾ ਫਿਰ ਧਰਮ ਸ਼ੁਰੂ ਹੁੰਦਾ, ਜਹਾਂ ਗਿਆਨ ਤਾਂ ਧਰਮ ਹੈ, ਨਹੀਂ ਬੰਦਾ ਝੂਠ ਨਾਲ ਜੁੜਿਆ ਹੁੰਦਾ, ਜਹਾਂ ਝੂਠ ਤਾਂ ਪਾਪ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਕਬੀਰ ਕਹਿੰਦਾ ਵੀ ਇਹ ਪੰਡਿਤਾਂ ਨੇ ਜਿਹੜਾ ਠੱਕ ਠੱਕਾ ਚਲਾਇਆ ਹੋਇਆ ਨਾ, ਅਤੇ ਬਾਬੇ ਕਬੀਰ ਦੀ ਵਿਰੋਧਤਾ ਵੀ ਤਾਂ ਹੀ ਹੋਈ ਨਾ, ਉਹ ਕਹਿੰਦੇ ਮਨੋ ਕਠੋਰ ਮਰੇ ਬਨਾਰਸ ਨਰਕ ਨਾ ਵਾਂਚਿਆ ਜਾਈ, ਕਹਿੰਦੇ ਨਰਕ ਤੋਂ ਨਹੀਂ ਕੋਈ ਬਚੂਗਾ, ਭਾਵੇਂ ਆ ਕੇ ਕਹਿੰਦੇ ਕਾਂਸ਼ੀ ਦੀ ਧਰਤੀ 'ਤੇ ਕਿਉਂ ਵੀ ਸਰੀਰ ਨਾ ਛੱਡ ਦੇਵੇ। ਹਰ ਕਾ ਸੰਤ ਮਰੇ ਹੜੰਬੇ ਸਗਲੀ ਸੈਣ ਤਰਾਈ, ਕਹਿੰਦੇ ਹਰੀ ਦਾ ਸੰਤ ਭਾਵੇਂ ਹੜੰਬੇ ਦੀ ਧਰਤੀ 'ਤੇ ਜਾ ਕੇ, ਜਿੱਥੇ ਇਹ ਪੰਡਿਤ ਕਹਿੰਦੇ ਆ ਵੀ ਉਹ ਧਰਤੀ ਹੈ ਜਿੱਥੇ ਜੀਵ ਗਧੇ ਦੀ ਜੂਨ 'ਚ ਜਾਂਦਾ, ਉਹ ਕਹਿ ਰਹੇ ਸੀ, ਪਰ ਕਹਿੰਦਾ ਹਰੀ ਦਾ ਸੰਤ ਹੋਵੇ ਜਿੱਥੇ ਮਰਜ਼ੀ ਸਰੀਰ ਛੱਡੇ, ਕਹਿੰਦੇ ਆਪ ਤਾਂ ਤਰਦਾ ਉਹਦੇ ਸੰਗੀ ਸਾਥੀ ਵੀ ਤਰ ਜਾਂਦੇ ਨੇ। ਹਰ ਕਾ ਸੰਤ ਮਰੇ ਹੜੰਬੇ, ਹਰੀ ਦਾ ਸੰਤ ਹੋਵੇ, ਪਰ ਇੱਕ ਸਾਡੇ ਬਣਾਏ ਸੰਤ ਹੁੰਦੇ ਨੇ, ਇੱਕ ਹਰੀ ਦੇ ਸੰਤ ਹੁੰਦੇ ਨੇ, ਇਹਨਾਂ ਦੋਨਾਂ 'ਚ ਫਰਕ ਆ। ਅਤੇ ਗੁਰਬਾਣੀ 'ਚ ਉਹਨਾਂ ਨੂੰ ਬਨਾਰਸ ਕੇ ਠੱਗ ਵੀ ਕਿਹਾ ਗਿਆ, ਕਿਉਂਕਿ ਬਨਾਰਸ ਦੇ ਵਿੱਚ ਇਹ ਲੋਕ ਠੱਗੀਆਂ ਮਾਰਦੇ ਸੀ ਲੋਕਾਂ ਨਾਲ ਧਰਮ ਦੇ ਨਾਂ 'ਤੇ।
ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ। ਇਹਦਾ ਮਤਲਬ ਹਰ ਕੇ ਸੰਤ ਹੈ, ਨਿਰਾ ਪੂਰਾ ਕਾਟਾ ਹੀ ਨਹੀਂ ਮਾਰ ਦੇਣਾ ਚਾਹੀਦਾ, ਹੁੰਦੇ ਨੇ, ਵਿਰਲੇ ਹੁੰਦੇ ਨੇ, ਪਰ ਇੰਨੇ ਨਹੀਂ ਹੁੰਦੇ ਜਿੰਨੇ ਬਣੇ ਬੈਠੇ ਆ। ਤਾਂ ਕਰਕੇ ਕਹਿੰਦੇ ਹਰ ਕਾ ਸੰਤ ਮਰੇ ਹੜੰਬੇ, ਹੜੰਬੇ ਦੀ ਧਰਤੀ 'ਤੇ ਸਰੀਰ ਛੱਡ ਜਾਵੇ। ਬਾਬਾ ਕਬੀਰ ਅਖੀਰ ਦੇ ਸਮੇਂ ਉੱਥੇ ਜਾ ਕੇ ਰਹਿਣ ਲੱਗ ਗਏ, ਪਰ ਕਾਂਸ਼ੀ ਨੂੰ ਛੱਡ ਕੇ ਉੱਥੇ ਪ੍ਰਚਾਰ ਕੀਤਾ। ਕਹਿੰਦੇ ਸਗਲੀ ਸੈਨ ਤਰਾਈ, ਆਪ ਤਾਂ ਤਰਦਾ ਉਹਦੇ ਸੰਗੀ ਸਾਥੀ ਵੀ ਤਰ ਜਾਂਦੇ ਨੇ। ਹੁਣ ਅੱਗੇ ਭੇਦ ਦੇਣ ਲੱਗੇ ਬਾਬਾ ਕਬੀਰ ਜੀ, ਕਹਿੰਦੇ ਜਿਹੜਾ ਪਰਮਾਤਮਾ ਹੈ ਕਿੱਥੇ ਰਹਿੰਦਾ? ਕਹਿੰਦੇ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਪੰਡਿਤਾਂ ਨੂੰ, ਇਹ ਤਾਂ ਆਹ ਜਿਹੜਾ ਪੂਜਾ ਕਰਦੇ ਨੇ ਨਾ ਇਹ ਸਾਰੀ, ਇਹ ਬਾਹਰੀ ਪੂਜਾ ਸਾਰੀ ਹੋਈ। ਤਾਂ ਕਰਕੇ ਵੀ ਇਹ ਆਪਣੇ ਆਪ ਨੂੰ ਉੱਚਾ ਸਮਝਦੇ ਨੇ, ਦੂਜਿਆਂ ਨੂੰ ਸਾਨੂੰ ਨੀਚੇ ਸਮਝਦੇ ਆ। ਇਸ ਕਰਕੇ ਉਹ ਕਹਿੰਦੇ ਦਿਨਸ ਨਾਰਾਇਣ ਵੇਦ ਨਹੀਂ ਸ਼ਾਸਤਰ ਤਹਾਂ ਵਸੇ ਨਿਰੰਕਾਰਾ। ਹੁਣ ਦੇਖੋ ਬੜੀ ਡੂੰਘੀ ਗੱਲ ਹੈ ਇਹ, ਕਹਿੰਦੇ ਨਾ ਤਾਂ ਉੱਥੇ ਦਿਨ ਅਤੇ ਰਾਤ ਆ ਜਿੱਥੇ ਹਰੀ ਵੱਸਦਾ। ਜਦੋਂ ਸਾਡੀ ਸੁਰਤੀ ਨੇ ਜਾ ਕੇ ਮਿਲਣਾ ਉਂਝ ਉਹ ਸਾਰੀ ਜਗ੍ਹਾ 'ਤੇ ਬਾਅਦ 'ਚ ਦਿਸੂਗਾ, ਜਿਹੜਾ ਅਸੀਂ ਕਹਿੰਦੇ ਨੇ ਵੀ ਹਰ ਜਗ੍ਹਾ 'ਤੇ ਪਰਮਾਤਮਾ ਹੈ, ਪਰ ਦਿਸਦਾ ਕਿਉਂ ਨਹੀਂ ਆਪਾਂ ਨੂੰ? ਇਹ ਤਾਂ ਗੁਰਬਾਣੀ ਕਹਿੰਦੀ ਹੈ, ਉਹ ਕਹਿ ਰਹੇ ਜਿਹਨਾਂ ਨੇ ਦੇਖਿਆ। ਕਹਿੰਦੇ ਜਦੋਂ ਮਿਲਾਪ ਹੋਣਾ ਉਦੋਂ ਪਹਿਲਾਂ ਕਿਹੜੀ ਜਗ੍ਹਾ 'ਤੇ ਜਾ ਕੇ ਮਿਲਾਪ ਹੁੰਦਾ? ਕਹਿੰਦੇ ਉੱਥੇ ਸੂਰਜ ਅਤੇ ਚੰਦ ਨਹੀਂ ਹੈਗਾ, ਉਹਾਂ ਸੂਰਜ ਨਾ ਚੰਦ ਗੁਰਬਾਣੀ 'ਚ ਆਉਂਦਾ, ਆਦਿ ਨਿਰੰਜਨ ਕਰੇ ਆਨੰਦ। ਹੁਣ ਕਹਿੰਦੇ ਉੱਥੇ ਦਿਨ ਰਾਤ ਨਹੀਂ ਹੈਗਾ, ਦਿਨ ਰਾਤ ਜਿੱਥੇ

ਕਹਿੰਦੇ ਸੁਣ ਸਮਾਧ ਗੁਫਾ ਤੇ ਆਸਣ ਕੇਵਲ ਬ੍ਰਹਮ ਤਹਾਂ ਵਸੇ ਨਿਰੰਕਾਰਾ। ਕੇਵਲ ਬ੍ਰਹਮ ਪੂਰਨ ਤੈ ਬਾਸਨ ਭਗਤ ਸੰਗ ਪ੍ਰਭ ਗੋਸ਼ਟ ਕਰਤ। ਉੱਥੇ ਜਾ ਕੇ ਭਗਤਾਂ ਦਾ ਮਿਲਾਪ ਹੋਇਆ ਪਰਮਾਤਮਾ ਨਾਲ। ਤੇ ਹਰਖ ਨਾ ਸੋਗ ਨਾ ਜਨਮ ਨਾ ਮਰਤ। ਉੱਥੇ ਜਾ ਕੇ ਕੋਈ ਜਨਮ ਮਰਨ ਦਾ ਚੱਕਰ ਨਹੀਂ ਰਹਿ ਜਾਂਦਾ। ਉੱਥੇ ਹਰਖ ਸੋਗ ਵੀ ਹੈ ਨਹੀਂ ਗਾ। ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਕਿ ਹਰਖ ਸੋਗ ਤੇ ਨਹਿ ਨਿਆਰੋ ਨਾ ਹੈ ਮਾਨ ਅਪਮਾਨਾ। ਉਹਨਾਂ ਨੂੰ ਕੋਈ ਫਰਕ ਨਹੀਂ, ਕੋਈ ਉਹਨਾਂ ਦੀ ਵਡਿਆਈ ਕਰੇ ਕੋਈ ਉਹਨਾਂ ਦੀ ਨਿੰਦਿਆ ਕਰੇ ਕੋਈ ਫਰਕ ਨਹੀਂ। ਬਾਬਾ ਕਬੀਰ ਨੂੰ ਵੀ ਇਹੀ ਸੀ। ਹੁਣ ਕਹਿੰਦੇ ਵੀ ਇਹ ਉੱਥੇ ਵੱਸਦਾ ਰੱਬ, ਇੱਥੇ ਤੁਸੀਂ ਜਾਂਦੇ ਵੀ ਹੈਗੇ ਹੋ ਕਿਤੇ ਕਿਤੇ। ਪ੍ਰੈਕਟੀਕਲ ਗੱਲਾਂ ਹੈ ਸਾਰੀਆਂ, ਕਿਉਂਕਿ ਜਦੋਂ ਤੁਸੀਂ ਕਿਸੇ ਸਾਧੂ ਦਾ ਸੰਗ, ਜਦੋਂ ਵਾਹਿਗੁਰੂ ਨੇ ਕਿਰਪਾ ਕੀਤੀ ਮੈਨੂੰ ਸਾਧੂ ਦਾ ਸੰਗ ਹੋਇਆ, ਮੈਂ ਉਹਨਾਂ ਦੀ 12 ਸਾਲ ਸੰਗਤ ਕੀਤੀ, ਉੱਥੇ ਫਿਰ ਵਿਚਾਰਾਂ ਹੁੰਦੀਆਂ ਸੀ ਵੀ ਇਹ ਜਿਹੜੀਆਂ ਗੱਲਾਂ ਜਿਹੜੀਆਂ ਡੂੰਘੀਆਂ ਗੁਰਬਾਣੀ ਦੇ ਵਿੱਚ, ਇਹਨਾਂ ਨੂੰ ਗੁੱਝੇ ਭੇਤ ਕਹਿੰਦੇ ਨੇ ਵੀ ਦਿਨ ਰਾਤ ਉਹ ਕਿੱਥੇ ਆ ਵੀ ਰੱਬ। ਆਪਾਂ ਤਾਂ ਕਹਿੰਦੇ ਰੱਬ ਹਰ ਜਗ੍ਹਾ 'ਤੇ ਆ। ਫਿਰ ਉਹ ਸਾਧੂ ਦੱਸਦੇ ਨੇ ਪਹਿਲਾਂ ਜਦੋਂ ਸੁਰਤੀ ਇਹ ਤ੍ਰੈ ਗੁਣਾਂ ਤੋਂ ਉੱਪਰ ਉੱਠ ਕੇ, ਤ੍ਰੈ ਗੁਣਾਂ ਤੱਕ ਚੰਦ ਸੂਰਜ ਹੈ, ਜਦੋਂ ਤ੍ਰੈ ਗੁਣਾਂ ਤੋਂ ਬੰਦਾ ਉੱਪਰ ਉੱਠ ਜਾਂਦਾ ਉੱਥੇ ਚੰਦ ਅਤੇ ਸੂਰਜ ਨਹੀਂ, ਉੱਥੇ ਕੇਵਲ ਪ੍ਰਕਾਸ਼ ਹੈ। ਜਦੋਂ ਉਹ ਪ੍ਰਕਾਸ਼ ਨੂੰ ਦੇਖ ਕੇ ਸੰਸਾਰ 'ਚ ਇਹ ਮਨ ਆਉਂਦਾ, ਫਿਰ ਇਹ ਸੰਸਾਰ 'ਚ ਵੀ ਸਾਰਾ ਪ੍ਰਕਾਸ਼ ਹੀ ਪ੍ਰਕਾਸ਼ ਆ ਉਹਦਾ, ਬ੍ਰਹਮ ਹੀ ਬ੍ਰਹਮ ਹੈ। ਫਿਰ ਉਹਨੂੰ ਕਿਹਾ ਬ੍ਰਹਮ ਦਿਸੇ ਬ੍ਰਹਮ ਸੁਣੀਏ ਬ੍ਰਹਮ ਬੋਲੈ। ਇਸ ਕਰਕੇ ਕਹਿੰਦੇ ਦਿਨ ਸ ਨਾਰਾਇਣ, ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਸੁਪਨਾ ਆਇਆ ਹੋਊਗਾ ਰਾਤ ਨੂੰ, ਜਿੱਥੇ ਰਾਤ ਨੂੰ ਸੁਪਨਾ ਆਉਂਦਾ ਹੈ ਉੱਥੇ ਤੁਸੀਂ ਦੇਖੋ ਚੰਦ ਸੂਰਜ ਨਹੀਂ ਕਿਤੇ ਦਿਸੂਗਾ, ਉੱਥੇ ਚੰਦ ਸੂਰਜ ਹੁੰਦਾ ਨਹੀਂ ਗਾ, ਕਿਉਂਕਿ ਉਦੋਂ ਸਾਡੀ ਸੁਰਤੀ ਇਹਨਾਂ ਤ੍ਰੈ ਗੁਣਾਂ ਤੋਂ ਉੱਪਰ ਉੱਠੀ ਹੁੰਦੀ ਹੈ। ਭਾਵੇਂ ਉਹ ਤ੍ਰੈ ਗੁਣਾਂ ਦੇ ਵਿੱਚ ਵੀ ਕਿਉਂ ਨਾ ਸੁਰਤੀ ਆ ਜਾਵੇ ਉੱਥੋਂ, ਪਰ ਉੱਥੇ ਵੀ ਚੰਦ ਸੂਰਜ ਨਹੀਂ ਦਿਸਦਾ ਮਨ। ਉਦੋਂ ਮਨ ਜਾਗਦਾ ਹੁੰਦਾ ਹੈ ਜਦੋਂ ਸੁਪਨਾ ਆਉਂਦਾ, ਪਰ ਉਹ ਬ੍ਰਹਮ ਨੂੰ ਨਹੀਂ ਦੇਖਦਾ ਉੱਥੇ, ਨਿਰੰਕਾਰ ਨੂੰ ਨਹੀਂ ਦੇਖਦਾ, ਹੁੰਦਾ ਉੱਥੇ ਹੀ ਆ ਉਹ। ਪਰ ਉੱਥੇ ਵੀ ਜਾ ਕੇ ਸੁਰਤੀ 'ਚ ਜਿਹੜੀਆਂ ਇਹਦੇ ਬਸੀਆਂ ਹੁੰਦੀਆਂ ਗੱਲਾਂ, ਉਹਨੂੰ ਅਸੀਂ ਸੁਪਨਾ ਕਹਿ ਦਿੰਦੇ ਹਾਂ। ਫਿਰ ਉਹ ਸੁਪਨੇ ਦੇਖੀ ਜਾਂਦਾ ਕੁਛ ਤਾਂ ਪਿਛਲੇ ਜਨਮਾਂ 'ਚ ਸੁਰਤੀ 'ਚ, ਪਤਾ ਨਹੀਂ ਕੀ ਕੁਛ ਸਾਡੇ ਕੰਨੇ ਜੋਗੋ ਕੇ ਸਾਨੂੰ ਚੱਲਦਿਆਂ ਨੂੰ ਸਾਨੂੰ ਉਹ ਫਿਰ ਪੁਰਾਣੀਆਂ ਗੱਲਾਂ, ਕੁਛ ਕੁਛ ਨਵੀਆਂ, ਕੁਛ ਹੁਣ ਦੀਆਂ, ਉਹ ਜਦੋਂ ਆਉਂਦੀਆਂ ਤਾਂ ਅਸੀਂ ਕਹਿੰਦੇ ਸੁਪਨਾ ਆਇਆ ਸੀਗਾ, ਉਦੋਂ ਮਨ ਜਾਗਦਾ ਹੁੰਦਾ। ਇਸ ਲਈ ਜਿਹੜੇ ਗੁਰਮੁਖ ਅਣਦਿਨ ਜਾਗਦੇ ਨੇ ਉਹ ਫਿਰ ਇਸ ਜਗ੍ਹਾ 'ਤੇ ਜਾ ਕੇ ਜਾਗੇ ਜਦੋਂ ਉਹਨਾਂ ਨੇ ਫਿਰ ਉੱਥੇ ਬ੍ਰਹਮ ਨੂੰ ਦੇਖਿਆ, ਕਿਉਂਕਿ ਉਹਨਾਂ ਦੇ ਵਿੱਚ ਜਿਹੜੇ ਇਹ ਵਿਚਾਰ ਸੀ ਜੋ ਉਹਨਾਂ ਦੇ ਅੰਦਰ ਆਪਣੇ ਅੰਦਰ ਜਿਵੇਂ ਹੁਣ ਵਿਚਾਰ ਭਰੇ ਪਏ ਨੇ, ਉਹ ਵਿਚਾਰਾਂ ਨੂੰ ਖਤਮ ਕਰ ਦਿੰਦੇ ਨੇ। ਕਿਵੇਂ ਕਰਦੇ ਨੇ? ਸਿਮਰਨ ਕਰਕੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ 'ਚ ਦੱਸਦੇ ਨੇ ਵੀ ਇਹ ਸੁੱਤੇ ਪਏ ਮਨ ਨੂੰ ਸਿਮਰਨ ਕਰਕੇ ਵਿਚਾਰਾਂ ਤੋਂ ਮੁਕਤ ਕਰ ਦਿਓ। ਸਿਮਰ ਸਿਮਰ ਸਿਮਰ ਗੁਰ ਆਪਣਾ ਸੋਇਆ ਮਨ ਜਗਾਈ। ਜਦੋਂ ਸਿਮਰਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵਿਚਾਰਾਂ ਤੋਂ ਮੁਕਤ ਹੋ ਜਾਓਗੇ, ਤੁਸੀਂ ਤਰ ਜਾਓਗੇ। ਜਿਹਨੂੰ ਕਹਿੰਦੇ ਵਿਚਾਰ ਮਾਰੇ ਤਰੇ ਤਾਰੇ ਉਲਟ ਜੋਨ ਨਾ ਆਵੇ, ਇਹ ਵਿਚਾਰਾਂ ਤੋਂ ਜਦੋਂ ਮੁਕਤ ਹੋ ਜਾਂਦਾ ਮਨ ਤੇ ਮੁਕਤ ਹੋ ਕੇ ਫਿਰ ਇਸ ਜਗ੍ਹਾ 'ਤੇ ਜਾਊਗਾ, ਉਦੋਂ ਕਹਿੰਦੇ ਫਿਰ ਉੱਥੇ ਪਰਮਾਤਮਾ ਨਾਲ ਮਿਲਾਪ ਹੁੰਦਾ। ਉੱਥੇ ਕਹਿੰਦੇ ਆ ਪੰਡਿਤਾਂ ਪੰਡਿਤੋਂ ਤੁਹਾਡੇ ਵੇਦ ਸ਼ਾਸਤਰ ਨਹੀਂ ਉੱਥੇ ਹੈਗੇ। ਕਈ ਜੀਵ ਆਪਣੇ ਵੀ ਭਰਮ 'ਚ ਪਏ ਨੇ, ਕਹਿੰਦੇ ਜੀ ਮੈਂ ਜਾਣਾ ਉੱਥੇ ਸੱਚਖੰਡ 'ਚ, ਸੋਨੇ ਦੇ ਦਰਵਾਜ਼ੇ ਲੱਗੇ ਉੱਥੇ, ਆ ਉੱਥੇ, ਇਹ ਸਭ ਭਰਮ ਹੈ। ਇਹਨੂੰ ਮਾਇਆ ਜਾਲ ਵੀ ਗੁਰਬਾਣੀ 'ਚ ਕਿਹਾ ਗਿਆ, ਭਰਮ ਜਾਲ ਵੀ ਕਿਹਾ ਗਿਆ, ਕਿਉਂਕਿ ਕਈ ਵਾਰ ਜੀ ਭਗਤੀ ਤਾਂ ਕਰਦਾ ਪਰ ਗੁਰੂ ਦਾ ਗਿਆਨ ਨਹੀਂ ਹੈਗਾ। ਜਦੋਂ ਗੁਰੂ ਦੇ ਗਿਆਨ ਤੋਂ ਬਿਨਾਂ ਭਗਤੀ ਕਰਾਂਗੇ ਉਦੋਂ ਮਾਇਆ ਨੇ ਕੋਈ ਨਾ ਕੋਈ ਐਸਾ ਖੇਲ ਵਰਤਾਉਣਾ ਹੁੰਦਾ ਵੀ ਇਹ ਅੱਗੇ ਨਾ ਜਾ ਸਕੇ। ਸੋ ਇਸ ਤਰ੍ਹਾਂ ਕਈਆਂ ਦੇ ਭਗਤੀ ਕਰਦਿਆਂ ਹੋਏ ਇਸ ਤਰ੍ਹਾਂ ਦਿਸਣ ਲੱਗ ਜਾਂਦਾ। ਕਈ ਗੁਰਮੁਖ ਮਿਲਦੇ ਨੇ, ਕਈ ਵਾਰੀ ਵੀ ਸਾਨੂੰ ਆਹ ਦਿਸਦਾ, ਕਈਆਂ ਨੂੰ ਰੰਗ ਦਿਸਦੇ ਨੇ, ਇਹ ਤੱਤਾਂ ਦੇ ਰੰਗ ਪ੍ਰਗਟ ਹੋ ਜਾਂਦੇ ਨੇ। ਤਾਂ ਕਰਕੇ ਬਾਬਾ ਕਬੀਰ ਕਹਿੰਦਾ ਉੱਥੇ ਦਿਨ ਰਹਿਣ ਨਹੀਂ ਹੈਗੀ। ਦਿਨ ਨਾ ਦਿਨਸ ਨਾਰਾਇਣ ਵੇਦ ਨਹੀਂ ਸ਼ਾਸਤਰ ਤਹਾਂ ਵਸੇ ਨਿਰੰਕਾਰਾ। ਕਹਿੰਦੇ ਕਹੋ ਕਹਿ ਕਬੀਰ ਨਰ ਤਿਸੇ ਧਿਆਵੋ ਬਾਬਰਿਆ ਸੰਸਾਰਾ। ਕਹਿੰਦੇ ਉਹਨੂੰ ਧਿਆਵੋ, ਬਾਬਰਾ ਕਹਿੰਦੇ ਕਮਲੇ ਨੂੰ, ਹੇ ਕਮਲੇ ਲੋਕੋ ਤੁਸੀਂ ਕਿਉਂ ਇਹ ਪੰਡਿਤਾਂ ਪਿੱਛੇ ਆ ਮੂਰਤੀ ਪੂਜਾ ਕਰਦੇ ਹੋ, ਜਾਂ ਤੀਰਥਾਂ 'ਤੇ ਇਸ਼ਨਾਨ ਕਰਕੇ ਸਮਝਦੇ ਹੋ ਪਵਿੱਤਰ ਹੋ ਗਏ, ਇਹਨਾਂ ਨੂੰ ਦਾਨ ਪੁੰਨ ਦੇ ਕੇ ਸਮਝਦੇ ਹੋ ਮੇਰਾ ਜੀਵਨ ਸਫਲ ਹੋ ਜੂਗਾ? ਇਸ ਤਰ੍ਹਾਂ ਨਹੀਂ ਕਰਨਾ, ਤੁਸੀਂ ਨਾਲ ਦੀ ਨਾਲ ਆਪ ਵੀ ਸੇਵਾ ਕਰਨੀ ਹੈ, ਆਪ ਵੀ ਸਿਮਰਨ ਕਰਨਾ, ਆਪ ਵੀ ਉਸ ਪਰਮੇਸ਼ਰ ਦੀ ਪੂਜਾ ਕਰਨੀ ਹੈ ਜਿੱਥੇ ਦਾਨ ਪੁੰਨ ਤੁਹਾਡੇ ਸਹਾਈ ਹੋਊਗਾ ਸੰਸਾਰ 'ਚ ਕੀਤਾ ਹੋਇਆ, ਪਰ ਜਿਹੜਾ ਅੱਗੇ ਹੈ ਉੱਥੇ ਤਾਂ ਤੁਹਾਡੇ ਇਹ ਪਰਮੇਸ਼ਰ ਦਾ ਨਾਮ ਹੀ ਕੰਮ ਆਉਂਦਾ। ਇਸ ਕਰਕੇ ਬਾਬਾ ਕਬੀਰ ਕਹਿੰਦਾ ਵੀ ਉਹਨੂੰ ਧਿਆਵੋ ਜਿਹੜਾ ਉਹ ਪਰਮੇਸ਼ਰ ਹੈ। ਇਸ ਕਰਕੇ ਬਾਬਾ ਕਬੀਰ ਦਾ ਜਦੋਂ ਇਸ ਅਵਸਥਾ ਦੇ ਵਿੱਚ ਚਲੇ ਗਏ ਨਾ, ਬਹੁਤ ਫਿਰ ਵਿਰੋਧ ਤਾਂ ਸ਼ੁਰੂ ਹੋ ਗਈ, ਕਿਉਂਕਿ ਬਹੁਤ ਸਾਰੇ ਲੋਕ ਜਦੋਂ ਸੱਚ ਬੋਲਦਾ ਕੋਈ ਉਹਦੇ ਨਾਲ ਜੁੜਨ ਲੱਗ ਜਾਂਦੇ। ਬਾਬੇ ਕਬੀਰ ਦੀ ਕਾਫੀ ਸੰਗਤ ਵੱਧ ਗਈ ਜਦੋਂ ਨਾ ਇਹ ਪੰਡਿਤਾਂ ਨੂੰ ਫਿਕਰ ਖੜਾ ਹੋ ਗਿਆ। ਦੂਜੇ ਪਾਸੇ ਜਿਹੜੇ ਮੁਸਲਮਾਨੀ ਮੱਤ ਦੇ ਸੀਗੇ ਉਹ ਵੀ ਲੋਕਾਂ ਨੂੰ ਇਸੇ ਤਰ੍ਹਾਂ ਹੀ ਭਰਮ ਚਾਲ 'ਚ ਪਾ ਕੇ ਆਪਣੇ ਪਿੱਛੇ ਲਾਈ ਫਿਰਦੇ ਸੀ,
ਉਹਨਾਂ ਦੀ ਵੀ ਜਦੋਂ ਬਾਬਾ ਕਬੀਰ ਨੇ ਵਿਰੋਧਤਾ ਕੀਤੀ ਦੋਨਾਂ

0: ਜਾਣੀ ਇਹਨਾਂ ਨੇ ਦੋਨਾਂ ਨੇ ਵਿਰੋਧਤਾ ਕੀਤੀ ਹੈ। ਬਾਬਾ ਕਬੀਰ ਤਾਂ ਕਿਸੇ ਦੀ ਵਿਰੋਧਤਾ ਕਰਦਾ ਨਹੀਂ, ਤਾਂ ਦੋਨਾਂ ਨੂੰ ਕਹਿੰਦਾ ਸੀ ਵੀ ਅਸਲ ਤਾਂ ਅੱਲਾਹ ਅਤੇ ਰਾਮ ਇੱਕ ਹੀ ਆ। ਜਿਹਨੂੰ ਤੁਸੀਂ ਅੱਲਾਹ ਕਹਿੰਦੇ ਹੋ, ਕੋਈ ਰਾਮ ਕਹਿੰਦਾ, ਉਹ ਇੱਕ ਪਰਮਾਤਮਾ ਹੈ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਉਸਨੂੰ ਸੱਚ ਕਿਹਾ, ਇੱਕ ਤੋਂ ਸ਼ੁਰੂ ਕੀਤੀ ਬਾਣੀ। ਇਸ ਲਈ ਬਾਬੇ ਕਬੀਰ ਦੀ ਸ਼ਿਕਾਇਤ ਉਸ ਸਮੇਂ ਦੇ ਰਾਜੇ ਕੋਲ ਕੀਤੀ ਗਈ ਵੀ ਜਿਹੜਾ ਇਹ ਕਬੀਰ ਆ ਜੀ, ਇਹ ਦੇਖੋ ਮੁਸਲਮਾਨਾਂ ਦੇ ਘਰੇ ਦਾ ਜਨਮ ਹੋਇਆ ਅਤੇ ਇਹ ਰਾਮ ਰਾਮ ਜਪਦਾ, ਵੀ ਨਾ ਇਹ ਕਹਿੰਦਾ ਮੈਂ ਹਿੰਦੂ ਹਾਂ ਅਤੇ ਨਾ ਕਹਿੰਦਾ ਮੈਂ ਮੁਸਲਮਾਨ ਹਾਂ, ਇਹਨੂੰ ਪੁੱਛਿਆ ਜਾਵੇ ਕੀ ਆ। ਇਸ ਕਰਕੇ ਰਾਜੇ ਦੇ ਸ਼ਿਕਾਇਤ ਕੀਤੀ ਦੋਨਾਂ ਨੇ। ਉਸ ਸਮੇਂ ਦਾ ਜਿਹੜਾ ਰਾਜਾ ਸੀਗਾ ਲੋਧੀ ਬਾਦਸ਼ਾਹ ਸੀਗਾ, ਉਹਦਾ ਨਾਮ ਵੈਸੇ ਇਬਰਾਹੀਮ ਲੋਧੀ ਵੀ ਆਉਂਦਾ, ਇਹ ਪੁਰਾਤਨ ਗੱਲਾਂ ਕੀ ਨਾਂ ਸੀ ਉਹਦਾ, ਵੈਸੇ ਲੋਧੀ ਵੰਸ਼ ਦਾ ਸੀਗਾ, ਇਬਰਾਹੀਮ ਲੋਧੀ ਕਿਹਾ ਜਾਂਦਾ। ਉਹ ਰਾਜੇ ਕੋਲ ਸ਼ਿਕਾਇਤ ਕੀਤੀ ਇਹਨਾਂ ਦੋਨਾਂ ਪੰਡਿਤਾਂ ਨੇ ਅਤੇ ਮੁਲਾਣਿਆਂ ਨੇ। ਜਦੋਂ ਸ਼ਿਕਾਇਤ ਕੀਤੀ ਤਾਂ ਬਾਬੇ ਕਬੀਰ ਨੂੰ ਫਿਰ ਜਦੋਂ ਉਹ ਰਾਜਾ ਉਸ ਇਲਾਕੇ 'ਚ ਆਇਆ ਅਤੇ ਕਹਿੰਦੇ ਵੀ ਮੇਰੇ ਪੇਸ਼ ਕੀਤਾ ਜਾਵੇ, ਆਪਾਂ ਇਹਨਾਂ ਨਾਲ ਬੈਠ ਕੇ ਵਿਚਾਰ ਕਰਾਂਗੇ, ਪੁੱਛਾਂਗੇ। ਹੁਣ ਬਾਬੇ ਕਬੀਰ ਨੂੰ ਜਦੋਂ ਰਾਜੇ ਨੇ ਸੱਦਿਆ ਅਤੇ ਰਾਜੇ ਨੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਹਿੰਦੂ ਹੋ ਜਾਂ ਮੁਸਲਮਾਨ ਹੋ, ਉਹ ਕਹਿੰਦਾ ਵੀ ਨਾ ਮੈਂ ਹਿੰਦੂ ਹਾਂ ਅਤੇ ਨਾ ਮੈਂ ਮੁਸਲਮਾਨ ਹਾਂ। ਕਹਿੰਦੇ ਫਿਰ ਤੂੰ ਕੀ ਆ? ਕਹਿੰਦੇ ਵੀ ਜਿਹਨੂੰ ਇਹ ਹਿੰਦੂ ਹਿੰਦੂ ਰਾਮ ਕਹਿੰਦੇ ਨੇ, ਇਹ ਜਿਹਨੂੰ ਅੱਲਾਹ ਕਹਿੰਦੇ ਨੇ, ਕਹਿੰਦੇ ਮੈਂ ਉਹਨੂੰ ਜਾਣਦਾ ਅਤੇ ਮੈਂ ਤਾਂ ਉਹਦਾ, ਬਸ ਮੈਂ ਕੁਛ ਵੀ ਨਹੀਂ, ਕਿਉਂਕਿ ਉੱਥੇ ਨਾ ਹਿੰਦੂ ਰਹਿ ਜਾਂਦਾ ਨਾ ਮੁਸਲਮਾਨ ਰਹਿ ਜਾਂਦਾ, ਕੋਈ ਨਹੀਂ ਰਹਿ ਜਾਂਦਾ ਉੱਥੇ, ਕੇਵਲ ਇੱਕ ਸਿੱਖਿਆਰਥੀ ਰਹਿ ਜਾਂਦਾ। ਉਹਨੂੰ ਸਿੱਖ ਕਹਿਤਾ, ਸਿੱਖਿਆਰਥੀ ਨੂੰ, ਸਿੱਖ ਦਾ ਭਾਵ ਸਿੱਖਿਆਰਥੀ ਹੈ। ਇਸ ਕਰਕੇ ਉਹ ਗੁਰਬਾਣੀ ਦੇ ਵਿੱਚ ਫਿਰ ਉਹਨਾਂ ਨੇ ਕਿਹਾ ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕਾ ਪਿੰਡ ਪੁਰਾਣ, ਵੀ ਆਹ ਜਿਹੜਾ ਪਿੰਡ ਹੈ ਮੇਰਾ ਸਰੀਰ ਜਿਹਨੂੰ ਅੱਲਾ ਕਹਿੰਦੇ ਨੇ ਰਾਮ ਕਹਿੰਦੇ ਨੇ ਉਹਨੇ ਬਣਾਇਆ, ਉਹੀ ਮੈਨੂੰ ਸਵਾਸ ਦੇ ਕੇ ਜ਼ਿੰਦਾ ਰੱਖ ਰਿਹਾ। ਇਸ ਲਈ ਬਾਬਾ ਕਬੀਰ ਜੀ ਫਿਰ ਇੱਥੇ ਜਦੋਂ ਇਹ ਰਾਜੇ ਨਾਲ ਗੱਲ ਕੀਤੀ, ਹੁਣ ਰਾਜੇ ਵੀ ਨਾ ਸਮਝ ਹੁੰਦੇ, ਨਾ ਉਹਨਾਂ ਨੂੰ ਗਿਆਨ ਹੁੰਦਾ, ਨਾ ਉਹਨਾਂ ਨੂੰ ਧਰਮ ਦਾ ਪਤਾ ਹੁੰਦਾ, ਫਿਰ ਉਹ ਕਹਿੰਦੇ ਵੀ ਤੂੰ ਇੱਕ ਗੱਲ ਕਰ, ਜਾਂ ਤਾਂ ਅੱਲਾ ਅੱਲਾ ਕਹਿ ਕੇ ਇੱਧਰ ਆ ਜਾ ਵੀ ਕਹਿ ਮੈਂ ਮੁਸਲਮਾਨ, ਜਾਂ ਤੂੰ ਰਾਮ ਰਾਮ ਕਹਿੰਦਾ ਤਾਂ ਹਿੰਦੂ ਕਹਿ ਆਪਦੇ ਆਪ ਨੂੰ। ਉਹ ਕਹਿੰਦਾ ਨਹੀਂ, ਇਹ ਨਹੀਂ ਹੋ ਸਕਦਾ। ਹੁਣ ਬਾਬੇ ਕਬੀਰ ਨੂੰ ਫਿਰ ਰਾਜਾ ਕਹਿੰਦਾ ਵੀ ਇਹਨੂੰ ਸਜ਼ਾ ਦਿਓ, ਡਰਾਇਆ ਜਾਂਦਾ ਬੰਦੇ ਨੂੰ, ਉਹਨੂੰ ਡਰਾਉਣ ਲੱਗੇ। ਰਾਜੇ ਕੋਲ ਸ਼ਿਕਾਇਤ ਸੀ ਵੀ ਇਹ ਇਸ ਤਰ੍ਹਾਂ ਹੀ ਲੋਕਾਂ ਨੂੰ ਮਗਰ ਲਾਉਂਦਾ ਰਿਹਾ, ਗੁੰਮਰਾਹ ਕਰ ਰਿਹਾ, ਅਤੇ ਇਸ ਕਰਕੇ ਉਹ ਗੁੰਮਰਾਹ ਨਹੀਂ ਕਰ ਰਹੇ ਸੀ, ਸੱਚ ਦੇ ਮਾਰਗ 'ਤੇ ਤੋਰ ਰਹੇ ਸੀ, ਗੁੰਮਰਾਹ ਜਿਹੜੇ ਕਰ ਰਹੇ ਸੀ ਉਹ ਸ਼ਿਕਾਇਤ ਕਰ ਰਹੇ, ਉਲਟਾ ਹੁੰਦਾ ਖੇਲ, ਝੂਠ ਦਾ ਰਾਜ ਹੈ, ਝੂਠ ਦੇ ਰਾਜੇ ਨੇ। ਇਸ ਕਰਕੇ ਬਾਬੇ ਕਬੀਰ ਦੀ ਸ਼ਿਕਾਇਤ ਹੋਈ ਤਾਂ ਉਹਨਾਂ ਨੂੰ ਫਿਰ ਬੰਦੀਖਾਨੇ 'ਚ ਬੰਦ ਕੀਤਾ ਗਿਆ। ਜਦੋਂ ਉੱਥੋਂ ਵੀ ਉਹ ਫਿਰ ਨਿਕਲ ਜਾਂਦੇ ਸੀ ਤਾਂ ਫਿਰ ਅੱਗੇ ਰਾਜੇ ਨੇ ਕਿਹਾ ਵੀ ਦੋਨਾਂ ਨੂੰ ਪੁੱਛਿਆ, ਕਾਜੀ ਅਤੇ ਪੰਡਿਤਾਂ ਨੂੰ ਇਕੱਠਿਆਂ ਕੀਤਾ, ਕਹਿੰਦੇ ਵੀ ਹੁਣ ਤੁਸੀਂ ਦੱਸੋ ਵੀ ਇਹਦਾ ਹੁਣ ਕੀ ਕਰੀਏ। ਉਹਨਾਂ ਨੇ ਕਿਹਾ ਵੀ ਇਹਦਾ ਜੱਬ ਨੇ ਬੜੇ ਨੂੰ ਮਾਰ ਦੀ। ਸ਼ਰ੍ਹਾਂ ਦੇ ਵਿੱਚ ਆਮ ਤੌਰ 'ਤੇ ਇਹੀ ਹੁੰਦਾ ਵੀ ਬੰਦੇ ਨੂੰ ਜੇ ਨਹੀਂ ਮੰਨਦਾ ਨਾ ਵੀ ਇਹਨੂੰ ਮਾਰ ਦਿਉ, ਖਤਮ ਹੋਵੇ ਪੂਰੇ ਕੰਮ। ਅਤੇ ਫਿਰ ਜਿਹੜੇ ਮੁਸਲਮਾਨੀ ਮੱਤ ਦੇ ਸੀ ਰਾਜਾ, ਉਹਨਾਂ ਨੂੰ ਪੁੱਛਦਾ ਵੀ ਦੱਸੋ ਜੀ ਕੀ ਕਰੀਏ। ਉਹ ਕਹਿੰਦੇ ਜੀ ਇਹਨੂੰ ਕਾਫਰ ਆ, ਮੁਸਲਮਾਨੀ ਮੱਤ 'ਚ ਜਿਹੜਾ ਉਹਨਾਂ ਦੇ ਅਨੁਸਾਰ ਅੱਲਾਹ ਨਾ ਕਹੇ ਉਹਨੂੰ ਉਹ ਕਾਫਰ ਮੰਨਦੇ ਨੇ। ਇਸ ਕਰਕੇ ਕੱਟੜਤਾ ਹੁੰਦੀ ਹੈ ਧਰਮ ਦੇ ਵਿੱਚ, ਇਹਨਾਂ ਲੋਕਾਂ ਦੇ ਵਿੱਚ ਧਰਮ ਦਾ ਗਿਆਨ ਨਹੀਂ ਹੁੰਦਾ। ਅਤੇ ਇਹ ਕਹਿੰਦੇ ਜੀ ਇਹ ਕਾਫਰ ਆ, ਮੁਸਲਮਾਨ ਹੋ ਕੇ ਰਾਮ ਰਾਮ ਕਹਿੰਦਾ, ਨਾ ਇਹ ਹਿੰਦੂ ਕਹਿੰਦਾ ਨਾ ਆਪਣੇ ਆਪ ਨੂੰ ਮੁਸਲਮਾਨ ਕਹਿੰਦਾ, ਇਸ ਕਰਕੇ ਇਹਨੂੰ ਮਾਰ ਦਿੱਤਾ ਜਾਵੇ, ਸਜਾਏ ਮੌਤ। ਰਾਜਾ ਕਹਿੰਦਾ ਠੀਕ ਆ, ਰਾਜੇ ਵਾਸਤੇ ਸੌਖਾ ਕੰਮ ਹੁੰਦਾ ਤਾਂ ਵੀ ਇੱਕ ਬੰਦਾ ਮਾਰਨ ਨਾਲ ਜੱਬ ਨਿਬੜਦਾ। ਇਸ ਕਰਕੇ ਉਹਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ। ਅਤੇ ਮੁਸਲਮਾਨੀ ਮੱਤ ਦੇ ਵਿੱਚ ਬੰਦੇ ਨੂੰ ਸਾੜ ਕੇ ਮਾਰਨਾ ਬਹੁਤ ਵੱਡੀ ਸਜ਼ਾ। ਕਾਫਰ ਨੂੰ ਕਹਿੰਦੇ ਮਾਰ ਦਿਉ ਜੀ, ਇਹਨੂੰ ਸਾੜ ਦਿਉ, ਦਫ਼ਨ ਵੀ ਨਹੀਂ ਕਰਨਾ ਇਹਨੂੰ, ਕਿਉਂਕਿ ਕਾਫਰ ਆ। ਹੁਣ ਮੁਸਲਮਾਨੀ ਮੱਤ ਅਨੁਸਾਰ ਫਿਰ ਬਾਬੇ ਕਬੀਰ ਨੂੰ ਮੁਸ਼ਕਾਂ ਬੰਨੀਆਂ ਗਈਆਂ ਅਤੇ ਬਾਬੇ ਕਬੀਰ ਨੂੰ ਬੰਨ ਕੇ ਫਿਰ ਚਿਖਾ ਤਿਆਰ ਕੀਤੀ ਗਈ। ਇਹ ਗੁਰਬਾਣੀ 'ਚ ਸਾਰਾ ਕੁਛ ਇਹਨੇ ਹੈ ਵੀ ਗੱਲਾਂ ਹੀ ਆ। ਬਾਬੇ ਕਬੀਰ ਨੂੰ ਫਿਰ ਉਸ ਚਿਖਾ ਦੇ ਵਿੱਚ ਬਿਠਾਇਆ ਗਿਆ, ਉਹਦੇ ਉੱਤੇ ਲੱਕੜਾਂ ਪਾ ਦਿੱਤੀਆਂ ਗਈਆਂ, ਮੁਸ਼ਕਾਂ ਬੰਨ ਕੇ ਅਤੇ ਅੱਗ ਲਾ ਦਿੱਤੀ ਗਈ। ਜਦੋਂ ਅੱਗ ਲਾ ਦਿੱਤੀ ਗਈ, ਉਦੋਂ ਪਹਿਲਾਂ ਜਿਹੜੇ ਰਾਜੇ ਦੇ ਅਹਿਲਕਾਰ ਸੀਗੇ ਉਹ ਥੋੜ੍ਹੇ ਬਹੁਤੇ ਦਿਆਲੂ ਹੁੰਦੇ ਨੇ, ਰਾਜੇ ਤਾਂ ਚਲੋ ਨਹੀਂ ਹੁੰਦੇ, ਉਹ ਜਿਹੜੇ ਅਹਿਲਕਾਰ ਸੀ ਉਹਨਾਂ ਨੇ ਬਾਬੇ ਕਬੀਰ ਨੂੰ ਕਿਹਾ, ਕਹਿੰਦੇ ਯਾਰ ਤੂੰ ਚੰਗਾ ਬੰਦਾ ਹੈ ਵੀ ਜੇ ਤੂੰ ਰਾਮ ਰਾਮ ਅਤੇ ਕਹਿੰਦਾ ਵੀ ਅੱਲਾ ਇੱਕੋ ਹੀ ਆ, ਅਤੇ ਰਾਮ ਰਾਮ ਕਹਿਣਾ ਛੱਡ ਕੇ ਅੱਲਾ ਅੱਲਾ ਕਹਿਣ ਲੱਗ ਜਾਏ ਤੈਨੂੰ ਕੀ ਫਰਕ ਪੈਣਾ, ਤੈਨੂੰ ਮਰਨੋਂ ਤਾਂ ਬਚ ਜਾਏਗਾ ਕਮ ਸੇ ਕਮ। ਹੁਣ ਬਾਬਾ ਕਬੀਰ ਕਹਿੰਦਾ, ਕਹਿੰਦਾ ਗੱਲ ਇਹ ਆ ਵੀ ਤੁਸੀਂ ਆਪਣਾ ਕੰਮ ਕਰੋ, ਜਿਹੜੀ ਤੁਹਾਡੀ ਰਾਜੇ ਨੇ ਡਿਊਟੀ ਲਾਈ ਹੈ ਤੁਸੀਂ ਅੱਗ ਲਾ ਦਿਉ, ਕੋਈ ਗੱਲ ਨਹੀਂ, ਪਰ ਜੇ ਮੇਰਾ ਮਾਲਕ ਮੇਰਾ ਖਸਮ, ਜਿਹੜਾ ਮੇਰਾ ਵਾਹਿਗੁਰੂ ਖਸਮ ਆ, ਜਿਹੜਾ ਪਰਮਾਤਮਾ ਹੈ, ਜੇ ਮੈਨੂੰ ਉਹ ਸਾੜ ਕੇ ਹੀ ਮਾਰਨਾ ਚਾਹੁੰਦਾ ਫਿਰ ਮੈਨੂੰ ਵੀ ਕੋਈ ਫਰਕ ਨਹੀਂ ਪੈਂਦਾ। ਦੇਖੋ ਕਿੱਡੀ ਉਹਨਾਂ ਦਾ ਪ੍ਰੇਮ ਹੋਊ ਪਰਮਾਤਮਾ ਨਾਲ। ਆਪਾਂ ਤਾਂ ਐਵੇਂ ਮਾੜਾ ਜਿਹਾ ਪ੍ਰੇਮ ਜਿਹਾ ਲੈ ਕੇ ਤੁਰੇ ਫਿਰਦੇ, ਕਈ ਵਾਰ ਮੈਂ ਵੀ ਸੋਚਦਾ ਹੁੰਦਾ ਵੀ ਇੰਨਾ ਪ੍ਰੇਮ ਕਿੱਥੋਂ ਅੰਦਰੋਂ ਪੈਦਾ ਹੋਵੇ, ਕਿਉਂਕਿ ਸਾਡੇ ਅੰਦਰ ਪ੍ਰੇਮ ਤਾਂ ਨਹੀਂ ਪੈਦਾ ਹੁੰਦਾ ਨਾ, ਅਸੀਂ ਸਮਰਪਣ ਨਹੀਂ ਹੈਗੇ ਪੂਰਨ ਤੌਰ 'ਤੇ। ਜਿੰਨਾ ਚਿਰ ਪੂਰਨ ਸਮਰਪਣ ਨਹੀਂ ਨਾ ਹੁੰਦਾ ਇਹ ਮਨ, ਉਨਾ ਚਿਰ ਇਹੋ ਜਿਹਾ ਪ੍ਰੇਮ ਨਹੀਂ ਪੈਦਾ ਹੁੰਦਾ ਅਤੇ ਇੰਨਾ ਭਰੋਸਾ ਵੀ ਨਹੀਂ ਪੈਦਾ ਹੁੰਦਾ। ਤਾਂ ਦੋ ਚੀਜ਼ਾਂ, ਇੱਕ ਤਾਂ ਗੁਰੂ 'ਤੇ ਭਰੋਸਾ, ਇੱਕ ਗੁਰੂ ਨਾਲ ਪ੍ਰੇਮ। ਜਿੰਨਾ ਭਰੋਸਾ ਹੋਊ ਉਨਾ ਪ੍ਰੇਮ ਵਧੂਗਾ, ਹੋਵੇ ਗੁਰੂ 'ਤੇ ਕਿਸੇ ਦੂਜੇ 'ਤੇ ਨਾ ਹੋਵੇ। ਤਾਂ ਕਰਕੇ ਬਾਬੇ ਕਬੀਰ ਨੂੰ ਪੂਰਨ ਭਰੋਸਾ ਸੀ ਪਰਮਾਤਮਾ 'ਤੇ। ਉਹ ਫਿਰ ਦੱਸਦੇ ਨੇ ਉਹਨਾਂ ਰਾਜੇ ਦੇ ਜਿਹੜੇ ਅਹਿਲਕਾਰ ਸੀ, ਜਿਹੜੇ ਸਿਪਾਹੀ ਸੀ, ਉਹਨਾਂ ਨੂੰ ਕੀ ਕਹਿੰਦੇ ਆ। ਉਹ ਕਹਿੰਦੇ ਆਪੇ ਪਾਵਕ ਆਪੇ ਪਵਣਾ, ਕਹਿੰਦੇ ਉਹ ਆਪ ਹੀ ਅੱਗ ਆ ਆਪ ਹੀ ਪਾਉਣ। ਕਹਿੰਦੇ ਜਾਰੇ ਖਸਮ ਤੇ ਰਾਖੇ ਕਵਣ, ਕਹਿੰਦੇ ਜੇ ਮੇਰਾ ਖਸਮ ਹੀ ਮੈਨੂੰ ਸਾੜ ਕੇ ਮਾਰਨਾ ਚਾਹੁੰਦਾ ਫਿਰ ਤੁਸੀਂ ਵੀ ਨਹੀਂ ਬਚਾ ਸਕਦੇ, ਰਾਜਾ ਵੀ ਨਹੀਂ ਬਚਾ ਸਕਦਾ। ਜੇ ਉਹ ਮੈਨੂੰ ਬਚਾਉਣਾ ਚਾਹੁੰਦਾ ਤੁਸੀਂ ਵੀ ਨਹੀਂ ਮਾਰ ਸਕਦੇ, ਰਾਜਾ ਵੀ ਨਹੀਂ ਮਾਰ ਸਕਦਾ। ਉਹਨਾਂ ਨੇ ਕਿਹਾ ਵੀ ਤੇਰੀ ਮਰਜ਼ੀ ਹੈ, ਬੜਾ ਉਹਨਾਂ ਨੇ ਕੋਸ਼ਿਸ਼ ਕੀਤੀ। ਇਸ ਕਰਕੇ ਬਾਬਾ ਕਬੀਰ ਜੀ ਇਹ ਸ਼ਬਦ ਫਿਰ ਉਚਾਰਨ ਕਰਦੇ ਨੇ। ਉਹ ਕੀ ਕਹਿੰਦੇ ਨੇ, ਕਹਿੰਦੇ ਆਪੇ ਪਾਵਕ ਆਪੇ ਪਵਣਾ, ਜਾਰੇ ਖਸਮ ਤੇ ਰਾਖੇ ਕਵਣਾ, ਰਾਮ ਜਪਤ ਤਨ ਜਰ ਕੀ ਨਾ ਜਾਈ। ਕਹਿੰਦੇ ਰਾਮ ਨਾਮ ਚਿੱਤ ਰਿਹਾ ਸਮਾਈ, ਕਹਿੰਦਾ ਮੇਰਾ ਤਾਂ ਪਰਮੇਸ਼ਰ ਦੇ ਰਾਮ ਹਰੀ ਦੇ ਨਾਮ ਦੇ ਵਿੱਚ ਮੇਰੀ ਸੁਰਤੀ ਜੁੜੀ ਹੋਈ ਆ। ਕਹਿੰਦੇ ਜੇ ਰੱਬ ਦਾ ਨਾਂ ਲੈਂਦਿਆਂ ਮੇਰਾ ਸਰੀਰ ਛੱਡ ਜੂ ਮੈਨੂੰ ਕੀ ਫਰਕ ਪੈਂਦਾ, ਸਰੀਰ ਤਾਂ ਮੈਂ ਹੈ ਨਹੀਂ ਗਾ। ਇਹ ਵੀ ਸਾਡਾ ਭਰਮ ਹੈ, ਅਸੀਂ ਆ ਸਰੀਰ ਨਹੀਂ ਹੈਗੇ। ਜਦੋਂ ਸਾਨੂੰ ਇਹ ਗਿਆਨ ਹੋ ਗਿਆ, ਭਰਮ ਟੁੱਟ ਗਿਆ, ਉਦੋਂ ਫਿਰ ਅਸੀਂ ਆਪਣੇ ਲਈ ਵੀ ਕੰਮ ਕਰਾਂਗੇ, ਨਹੀਂ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਤਨ ਲਈ ਵੀ ਕਰਾਂਗੇ। ਇਸ ਲਈ ਆਪਣਾ ਕੰਮ ਹੈ ਨਾਮ ਜਪਣਾ। ਬਾਬਾ ਕਬੀਰ ਕਹਿੰਦਾ ਮੈਂ ਤਾਂ ਪਰਮੇਸ਼ਰ ਦਾ ਨਾਮ ਜਪਦਾ, ਇੱਕੋ ਕੰਮ ਮੈਂ ਕਰਦਾ। ਹੁਣ ਉਹ ਪਰਮੇਸ਼ਰ ਜਾਣੇ ਜੇ ਸਰੀਰ ਉਹਦਾ ਹੈ, ਜੇ ਉਹ ਇਸ ਤਰ੍ਹਾਂ ਹੀ ਖਤਮ ਕਰਨਾ ਚਾਹੁੰਦਾ ਫਿਰ ਠੀਕ ਆ। ਕਹਿੰਦੇ ਰਾਮ ਜਪਤ ਤਨ ਜਰ ਕੀ ਨਾ ਜਾਈ, ਕਹਿੰਦੇ ਰਾਮ ਰੱਬ ਦਾ ਨਾਂ ਲੈਂਦੇ ਜੇ ਤਨ ਸੜ ਵੀ ਜਾਊਗਾ ਫਰਕ ਕੀ ਪੈਂਦਾ, ਕਿੱਡੀ ਵੱਡੀ ਅਵਸਥਾ ਹੋਊ ਉਹਨਾਂ ਗੁਰਮੁਖਾਂ ਦੀ। ਤਾਂ ਹੀ ਤਾਂ ਗੁਰਬਾਣੀ ਦੇ ਵਿੱਚ ਅੱਜ ਉਹਨਾਂ ਦੀ ਬਾਣੀ ਦਰਜ ਆ ਨਾ, ਕਿਉਂਕਿ ਉਹ ਪਰਮਾਤਮਾ ਨੂੰ ਮਿਲੇ ਹੋਏ ਸੀਗੇ ਅਤੇ ਉਹ ਲੋਕ ਡਰਾਉਣਾ ਚਾਹੁੰਦੇ ਸੀਗੇ। ਪਰ ਇਹ ਦੇਖੋ ਵੀ ਭਗਤਾਂ 'ਚ ਕਿੱਡੀ ਵੱਡੀ ਸੀ ਗੱਲ, ਵੀ ਉਹਨਾਂ ਕੋਲ ਐਡੀ ਵੱਡੀ ਕਲਾ ਵੀ ਸੀ ਅਤੇ ਉਹ ਦਿਖਾਉਂਦੇ ਵੀ ਕੁਛ ਨਹੀਂ ਸੀ, ਅਤੇ ਸਾਡੇ ਪੱਲੇ ਹੁੰਦਾ ਵੀ ਕੁਛ ਨਹੀਂ ਅਤੇ ਅਸੀਂ ਦਿਖਾਉਂਦੇ ਵੱਧ ਹਾਂ, ਡਰਾਉਂਦੇ ਵੱਧ ਹਾਂ ਲੋਕਾਂ ਨੂੰ। ਇਸ ਕਰਕੇ ਬਾਬਾ ਕਬੀਰ ਕਹਿੰਦਾ ਜੇ ਰੱਬ ਦਾ ਨਾਂ ਲੈਂਦਿਆਂ ਹੀ ਇਹ ਤਨ ਚੱਲਿਆ ਜਾਊਗਾ ਫਿਰ ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ। ਗੱਲ ਇਹ ਵੀ ਸੱਚ ਆ ਕਿ ਆਪਣਾ ਵੀ ਕਿਤੇ ਰੱਬ ਦਾ ਨਾਂ ਲੈਂਦਿਆਂ ਜਦੋਂ ਅੰਤ ਸਮਾਂ ਆਉਣਾ, ਆਉਣਾ ਤਾਂ ਹੈਗਾ ਹੀ ਆ, ਕਿਸੇ ਵਿਧੀ ਨੇ ਤਾਂ ਆਪਾਂ ਜਾਣਾ ਹੀ ਆ ਸਾਰਿਆਂ ਨੇ, ਵੀ ਉਸ ਸਮੇਂ ਤਾਂ ਆਪਾਂ ਸ਼ੁਰੂ ਤੋਂ ਹੀ ਜਪਦੇ ਹਾਂ ਵੀ ਅੰਤ ਵੇਲੇ ਉਸ ਪਰਮੇਸ਼ਰ ਦਾ ਨਾਮ ਜਪੀਏ, ਆ ਸੰਸਾਰ ਤੁਹਾਡਾ ਧਿਆਨ ਪਹਿਲਾਂ ਹੀ ਅੰਤਰਮੁਖੀ ਹੋ ਜਾਵੇ। ਤਾਂ ਫਿਰ ਉਹ ਬਾਬਾ ਕਬੀਰ ਕਹਿੰਦਾ ਵੀ ਇਹ ਜੇ ਸਰੀਰ ਜਾਣਾ ਤਾਂ ਇੱਕ ਦਿਨ ਹੈਗਾ ਹੀ ਆ, ਜੇ ਐਂ ਜਾਣਾ ਫਿਰ ਰੱਬ ਦਾ ਨਾਂ ਲੈਂਦਿਆਂ ਚਲਿਆ ਜਾਊ ਤਾਂ ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ। ਇਹ ਰਹਾਉ ਦੀ ਪੰਗਤੀ ਆ, ਰਾਮ ਨਾਮ ਚਿੱਤ ਰਿਹਾ ਸਮਾਈ, ਕਹਿੰਦਾ ਮੇਰਾ ਚਿੱਤ ਤਾਂ ਪਰਮੇਸ਼ਰ ਦੇ ਨਾਮ ਨਾਲ ਜੁੜਿਆ ਹੋਇਆ, ਪਰਮੇਸ਼ਰ ਨਾਲ ਜੁੜਿਆ ਹੋਇਆ। ਇਸ ਕਰਕੇ ਬਾਬਾ ਕਬੀਰ ਕਹਿੰਦਾ ਕਾ ਕੋ ਜਰੇ ਕਾ ਕਾਹੇ ਕੋ ਨਹਾਨ, ਨਟ ਵਟ ਨਟ ਵਟ ਖੇਲੇ ਸਾਰੰਗ ਪਾਣ। ਕਹਿੰਦਾ ਕੌਣ ਸੜਦਾ ਅਤੇ ਕੌਣ ਮਰਦਾ ਇੱਥੇ, ਇਹ ਬੜੀ ਡੂੰਘੀ ਗੱਲ ਹੈ। ਗੁਰਬਾਣੀ 'ਚ ਕਿੱਥੋਂ ਤਾਂ ਜ਼ਿਕਰ ਆਇਆ ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰ ਕਰੋ ਵਿਚਾਰਾ, ਇਹ ਤੋਂ ਚਲਤ ਪਿਆ। ਉਸ ਸ਼ਬਦ ਨੂੰ ਪੜਿਓ ਧਿਆਨ ਦੇ ਨਾਲ, ਕੋਈ ਮਰਨ ਵਾਲੀ ਇਹਦੇ 'ਚ ਵਸਤੂ ਹੀ ਨਹੀਂ ਗੀ। ਕਈ ਵਾਰ ਇਹ ਜੀਵ ਪੁੱਛਦੇ ਆ ਵੀ ਆ ਕੇ ਵੀ ਮਰ ਕੇ ਬੰਦਾ ਕਿੱਥੇ ਜਾਂਦਾ, ਇਹ ਤਾਂ ਤੁਸੀਂ ਆਪ ਦੇਖ ਲਓ ਕਿੱਥੇ ਜਾਣਾ, ਇਹ ਤਾਂ ਜਿਉਂਦੇ ਜੀ ਦਿਖ ਜਾਂਦਾ, ਮੈਂ ਕਿੱਥੇ ਜਾਣਾ। ਤਿੰਨਾਂ ਗੁਣਾਂ 'ਚ ਤਾਂ ਸੁਰਤੀ ਰਹਿੰਦੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ, ਜਿੱਥੇ ਸਵਾਸ ਵੱਧ ਖਰਚ ਕਰਦੇ ਹੋ, ਜਿੱਥੇ ਧਿਆਨ ਵੱਧ ਰਹਿੰਦਾ, ਅਗਲਾ ਜਨਮ ਉੱਥੇ ਮਿਲੂਗਾ 100%। ਇਹ ਗੁਰਬਾਣੀ ਕਹਿੰਦੀ ਹੈ ਅੰਤਕਾਲ ਜਿਹੜਾ ਆਉਂਦਾ ਸ਼ਬਦ। ਜੇ ਤੁਹਾਡਾ ਧਿਆਨ ਉਸ ਪਰਮਾਤਮਾ ਨਾਲ ਜੁੜਿਆ ਹੋਇਆ, ਵਾਹਿਗੁਰੂ ਨਾਲ ਜੁੜਿਆ ਹੋਇਆ, ਤੁਸੀਂ ਆਪਣੇ ਅੰਦਰੋਂ ਉਸ ਆਤਮਾ ਨਾਲ ਜੁੜੇ ਹੋਏ ਹੋ, ਆਤਮ ਰਾਮ ਜਿਹਨੂੰ ਕਿਹਾ ਗਿਆ, ਅਤੇ ਮਨ ਅਤੇ ਆਤਮਾ ਵੱਖਰੀ ਵੱਖਰੀ ਹੈ। ਕਈ ਵਾਰ ਕਈ ਜੀਵ ਕਹਿ ਦਿੰਦੇ ਆ ਇਸ ਆਤਮਾ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਓ, ਨਹੀਂ ਆਤਮਾ ਅਤੇ ਇੱਕ ਜੀਵ ਆਤਮਾ, ਇਹਨਾਂ ਦੋਨਾਂ 'ਚ ਫਰਕ। ਅਸੀਂ ਜੀਵ ਆਤਮਾ ਹੈ, ਅਸੀਂ ਵੀ ਜੋਤ ਹੀ ਹਾਂ, ਆਤਮਾ ਵੀ ਜੋਤ ਆ, ਇਸ ਕਰਕੇ ਜਿਹੜੀ ਆਤਮਾ ਸਰੀਰ ਦੇ ਵਿੱਚ ਉਹਨੂੰ ਆਤਮ ਆਰਾਮ ਕਹਿ ਦਿੱਤਾ ਗਿਆ। ਉਹ ਪਰਮੇਸ਼ੁਰ ਦੀ ਜੋਤ ਆ ਸਾਡੇ ਸਰੀਰ 'ਚ ਜਿੰਨਾ ਚਿਰ ਰਹਿੰਦੀ ਆ ਉਹਦਾ ਭੇਤ ਅਲੱਗ ਦਿੱਤਾ ਹੋਇਆ ਗੁਰਬਾਣੀ 'ਚ। ਜਿਹੜਾ ਮਨ ਹੈ ਇਹ ਵੀ ਜੋਤ ਸਰੂਪ ਹੈ, ਮਨ ਤੂੰ ਜੋਤ ਸਰੂਪ ਹੈ। ਮਨ ਇਸ ਤਨ ਨੂੰ ਛੱਡਦਾ, ਮਨ ਇਸ ਤਨ ਤੋਂ ਵੱਖ ਹੁੰਦਾ ਹੈ, ਅਤੇ ਆਤਮਾ ਇਸ ਸਰੀਰ ਨੂੰ ਜਦੋਂ ਛੱਡਦੀ ਹੈ ਉਦੋਂ ਮਨ ਇਸ ਸਰੀਰ 'ਚ ਰਹਿ ਹੀ ਨਹੀਂ ਸਕਦਾ। ਇਸ ਲਈ ਆਤਮਾ ਅਤੇ ਮਨ ਇਕੱਠਾ ਹੀ ਸਰੀਰ ਨੂੰ ਛੱਡਦੇ ਨੇ। ਜੇ ਤਾਂ ਮਨ ਨੇ ਆਤਮਾ ਨੂੰ ਜਾਣ ਲਿਆ ਜਿਉਂਦੇ ਜੀ, ਫਿਰ ਤਾਂ ਆਤਮ ਰੂਪ ਹੋ ਕੇ ਸਰੀਰ ਤੋਂ ਸੱਚ 'ਚ ਸਮਾ ਜਾਊਗਾ, ਸ਼ਬਦ ਨਾਲ ਜੁੜ ਗਿਆ, ਧਿਆਨ ਪਰਮੇਸ਼ਰ ਨਾਲ ਜੋੜ ਲਿਆ, ਫਿਰ ਤਾਂ ਚਲਿਆ ਜਾਊਗਾ ਸੱਚ 'ਚ। ਜੇ ਇਹਨੂੰ ਪਤਾ ਹੀ ਕੱਖ ਨਹੀਂ, ਫਿਰ ਜਿੱਥੇ ਇਹਦਾ ਧਿਆਨ ਹੋਊਗਾ ਉੱਥੇ ਇਹਨੂੰ ਦੁਬਾਰਾ ਜਨਮ ਮਿਲ ਜਾਊਗਾ। ਇਸ ਕਰਕੇ ਕਹਿੰਦਾ ਨਟਵਟ ਖੇਲੇ ਸਾਰੰਗ ਪਾਣ, ਕਹਿੰਦਾ ਰੱਬ ਆਪ ਹੀ ਤਾਂ ਖੇਡਦਾ, ਇੱਥੇ ਦੂਜਾ ਤਾਂ ਕੋਈ ਹੈ ਨਹੀਂ ਗਾ, ਹਰ ਬਿਨ ਦੂਜਾ ਨਾ ਹੀ ਕੋਈ। ਇਸ ਕਰਕੇ ਕਹਿੰਦਾ ਆਪ ਹੀ ਤਾਂ ਪੰਜਾਂ ਤੱਤਾਂ ਤੋਂ ਵਿਸਥਾਰ ਕਰੀ ਬੈਠਾ, ਆਪ ਹੀ ਖੇਡ ਰਿਹਾ। ਹੁਣ ਜਿਹੜਾ ਸਾਡਾ ਸਰੀਰ ਆ ਪੰਜਾਂ ਤੱਤਾਂ ਦਾ, ਜਦੋਂ ਅੰਤ ਸਮਾਂ ਆਉਂਦਾ ਇਹਦੇ ਵਿੱਚੋਂ ਜੋਤ ਨਿਕਲਦੀ ਆ, ਤੱਤਾਂ 'ਚ ਤੱਤ ਮਿਲਦੇ ਨੇ ਸਾਡੇ। ਪੰਜਾਂ ਤੱਤਾਂ ਦਾ ਸਰੀਰ ਆ, ਮਾਟੀ ਮਾਟੀ ਹੋਈ ਏਕ, ਹੁਣ ਮਿੱਟੀ ਮਿੱਟੀ 'ਚ, ਪਾਣੀ ਪਾਣੀ 'ਚ, ਤੱਤ ਤੱਤਾਂ 'ਚ ਮਿਲ ਗਏ। ਅੱਗੇ ਰਹਿ ਗਿਆ ਮਨ। ਮਨ ਜੇ ਤਾਂ ਧਿਆਨ ਇਹਦਾ ਚੱਲ ਗਿਆ, ਫਿਰ ਤੈਨੂੰ ਦੁਬਾਰਾ ਜਨਮ ਮਿਲ ਜੂਗਾ ਸੰਸਾਰ 'ਚ। ਧਿਆਨ ਹੋਇਆ ਤਾਂ ਉਹੋ ਜਿਹਾ ਨੂੰ ਦੁਬਾਰਾ ਕੱਪੜਾ, ਇਹਨੂੰ ਸਰੀਰ ਨੂੰ ਕੱਪੜਾ ਕਹਿੰਦੇ ਨੇ, ਹੋਰ ਕੱਪੜਾ ਮਿਲ ਜੂਗਾ, ਕੱਪੜਾ ਲਾਹ ਦੂਜਾ ਪਾ ਲੂਗਾ। ਜੇ ਮਨ ਆਤਮਾ ਪਰਮਾਤਮਾ ਨਾਲ ਜੁੜਿਆ ਹੋਇਆ, ਵਾਹਿਗੁਰੂ ਨਾਲ ਜੁੜਿਆ ਹੋਇਆ, ਗੁਰੂ ਨਾਲ ਵੀ ਜੁੜਿਆ ਹੋਇਆ, ਤਾਂ ਇਹ ਦੁਬਾਰਾ ਜਨਮ 'ਚ ਨਹੀਂ ਆਊਗਾ। ਅਤੇ ਉਹ ਆਪਣੇ ਘਰੇ ਚਲਿਆ ਗਿਆ ਉਹ ਮਨ। ਤਾਂ ਕਰਕੇ ਫਿਰ ਕਹਿੰਦੇ ਵੀ ਮਨ ਵੀ ਮਰਨ ਵਾਲੀ ਚੀਜ਼ ਨਹੀਂ। ਆਪਣਾ ਮਨ ਜਿਹੜਾ ਇਹ ਜੋਤ ਸਰੂਪ ਆ, ਇਹ ਕੱਪੜਾ ਬਦਲਦਾ, ਕਈ ਯੁੱਗ ਹੋ ਗਏ ਆਪਾਂ ਨੂੰ, ਮਨ ਤਾਂ ਉਹੀ ਹੈ, ਸਰੀਰ ਬਦਲਦਾ ਆ ਰਿਹਾ। 84 ਲੱਖ ਜੂਨਾਂ 'ਚ ਹੁੰਦਾ ਹੋਇਆ ਫਿਰ ਮਨੁੱਖਾ ਜਨਮ 'ਚ ਆ ਜਾਂਦਾ, ਮਨੁੱਖਾ ਜਨਮ 'ਚ ਪੂਰਾ ਗੁਰੂ ਮਿਲ ਗਿਆ ਤਾਂ ਜੀਵਨ ਦੀ ਬਾਜ਼ੀ ਜਿੱਤ ਜੂਗਾ। ਜੇ ਇਹਨੇ ਗਿਆਨ ਨਾ ਲਿਆ, ਸੰਗਤ ਨਾ ਕੀਤੀ, ਫਿਰ ਮਾਰੇ ਕਹਿੰਦੇ ਦੁਬਾਰਾ ਇਹਨੂੰ ਜਨਮ ਮਿਲੂਗਾ। ਉਹ ਕਿਵੇਂ ਮਿਲੂ, ਕਿੱਥੇ ਮਿਲੂ, ਉਹ ਧਿਆਨ ਦੀ ਗੱਲ ਚੱਲ ਪਈ ਗਾਹਾਂ। ਹੁਣ ਇੱਥੇ ਕਹਿੰਦੇ ਕਾਕੋ ਜਰੇ, ਕੌਣ ਜਲਦਾ, ਕਹਿੰਦੇ ਇੱਥੇ ਕੌਣ ਮਰਦਾ ਹੈ, ਕਾਹੇ ਹੋਏ ਹਾਨ, ਕਿਹਨੂੰ ਕਹਿੰਦੇ ਘਾਟਾ ਪੈਣਾ ਇੱਥੇ, ਮੇਰੇ ਜਲਣ ਦੇ ਨਾਲ ਜਾਂ ਮੇਰੇ ਮਰਨ ਨਾਲ ਕਿਸੇ ਨੂੰ ਘਾਟਾ ਨਹੀਂ ਪੈਣਾ। ਇਸ ਕਰਕੇ ਕਹਿੰਦੇ ਉਹ ਆਪ ਹੀ ਹੈ ਸਾਰਾ ਕੁਛ, ਉਹਨੇ ਮੈਨੂੰ ਬਣਾਇਆ। ਕਹਿੰਦਾ ਮੈਂ ਤਾਂ ਹੁਣ ਕੀ ਕਰਨਾ ਹੈ, ਵਿਧੀ ਦੱਸ ਰਹੇ ਨੇ ਆਪਾਂ ਨੂੰ, ਵੈਸੇ ਸ਼ਬਦ 'ਚ ਬਹੁਤ ਡੂੰਘੇ ਭੇਤ ਨੇ। ਕਹੋ ਕਬੀਰ ਅੱਖਰ ਦੋਏ ਭਾਖ, ਕਹਿੰਦਾ ਮੈਂ ਤਾਂ ਦੋ ਅੱਖਰ ਜਪਦਾ ਬਸ, ਕਿਹੜਾ ਰਾਮ, ਦੋ ਅੱਖਰ ਹੈ, ਦੋ ਅੱਖਰ, ਇੱਕ ਪਰਮਾਤਮਾ, ਇੱਕ ਉਹਦਾ ਸ਼ਬਦ, ਦੋ ਅੱਖਰ। ਇਹਦੇ ਵਿੱਚੋਂ ਪਹਿਲਾ ਅੱਖਰ ਇੱਕ ਹਿਰਦੇ 'ਚ ਵੱਸਦਾ, ਜਿਹਨੂੰ ਕਹਿੰਦੇ ਇਹ ਅੱਖਰ ਹਿਰ ਜਾਏਗੇ, ਬਾਕੀ ਅੱਖਰ ਖਤਮ ਹੋਣਗੇ। ਇਹ ਅੱਖਰ ਜਿਹੜਾ ਅਖਰ ਕਿਹਾ ਇਹਨੂੰ, ਇਹ ਖਤਮ ਨਹੀਂ ਹੁੰਦਾ, ਨਾਮ ਸ਼ਬਦ। ਇੱਕ ਸੱਤ ਹੈ, ਇੱਕ ਨਾਮ ਹੈ, ਇਹ ਦੋ ਆ, ਦੋਨੇ ਇੱਕ ਹੈ, ਇੱਕ 'ਚੋਂ ਨਾਮ ਪ੍ਰਗਟ ਹੁੰਦਾ, ਇੱਕ ਰੂਪ ਹੋ ਜਾਂਦਾ। ਇਸ ਕਰਕੇ ਕਬੀਰ ਕਹਿੰਦਾ ਮੈਂ ਤਾਂ ਰੱਬ ਦਾ ਨਾਮ ਲੈਂਦਾ, ਦੋ ਅੱਖਰ ਲੈਂਦਾ ਰਾਮ, ਅਤੇ ਉਹ ਰਾਮ ਮੈਨੂੰ ਜਾਣਦਾ। ਕਹਿੰਦਾ ਕਹੇ ਕਬੀਰ ਦੋਏ ਅੱਖਰ ਭਾਖ, ਹੋਏਗਾ ਖਸਮ ਤੋਂ ਲਏਗਾ ਰਾਖ, ਕਹਿੰਦੇ ਜੇ ਮੇਰਾ ਖਸਮ ਹੋ ਤਾਂ ਮੈਨੂੰ ਰੱਖ ਲੂਗਾ। ਕਿੰਨਾ ਭਰੋਸਾ, ਇੰਨਾ ਭਰੋਸਾ ਸਾਨੂੰ ਪਹਿਲਾਂ ਇਹਨਾਂ ਬਚਨਾਂ 'ਤੇ ਕਰਨਾ ਪੈਣਾ, ਗੁਰਬਾਣੀ 'ਤੇ। ਅਸੀਂ ਤਾਂ ਗੁਰਬਾਣੀ 'ਤੇ ਗਾਂਹ ਕਿੰਤੂ ਪਰੰਤੂ ਕਰਨ ਲੱਗ ਗਏ ਅੱਜ। ਇਸ ਕਰਕੇ ਗੁਰਬਾਣੀ ਨੂੰ ਸਮਝਣਾ ਪਹਿਲਾਂ ਤਾਂ ਬੜਾ ਬਰੀਕੀ ਆ। ਇਸ ਕਰਕੇ ਸਾਨੂੰ ਪਹਿਲਾਂ ਸੰਤਾਂ ਸਾਧੂਆਂ ਦੀ ਸੰਗਤ ਕਰਨੀ ਪੈਂਦੀ ਹੈ। ਸੰਤ ਸਾਧੂ ਜਿਹੜੇ ਕਿ ਸਾਨੂੰ ਇਹ ਬ੍ਰਹਮ ਵਿੱਦਿਆ ਪੜ੍ਹਾਉਂਦੇ ਨੇ, ਗੁਰਬਾਣੀ ਬ੍ਰਹਮ ਵਿੱਦਿਆ, ਇਹ ਬ੍ਰਹਮ ਵਿੱਦਿਆ ਪੜ੍ਹਾਂਗੇ ਫਿਰ ਸਾਡਾ ਮਨ ਪੂਰਨ ਭਰੋਸਾ ਕਰੂਗਾ ਗੁਰਬਾਣੀ 'ਤੇ, ਜਿਹਨੂੰ ਇਹ ਵਿੱਦਿਆ ਪੜ੍ਹੀ ਹੈ ਜਿਹਨਾਂ ਨੇ, ਤਾਂ ਹੀ ਫਿਰ ਉਹ ਪਰਉਪਕਾਰੀ ਹੁੰਦੇ ਨੇ। ਜਿਹੜਾ ਆਪਾਂ ਕਹਿੰਦੇ ਨੇ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ। ਹੁਣ ਬਾਬੇ ਕਬੀਰ ਨੂੰ ਉਹਨਾਂ ਨੇ ਚਿਖਾ 'ਚ ਬਿਠਾ ਕੇ ਉਹਨਾਂ ਨੇ ਕਿਹਾ ਵੀ ਨਹੀਂ ਮੰਨਦਾ, ਹੁਣ ਆਪਾਂ ਵੀ ਕੀ ਕਰ ਸਕਦੇ, ਅਸੀਂ ਵੀ ਤਾਂ ਹੁਕਮ ਦੇ ਬੰਨੇ ਹੋਏ ਹਾਂ। ਉਹਨਾਂ ਨੇ ਹੁਕਮ ਵਜਾਇਆ ਅਤੇ ਉਹ ਚਿਖਾ ਨੂੰ ਅੱਗ ਲਾਤੀ, ਅੱਗ ਮੱਚ ਪਈ, ਉਹ ਆਪਣਾ ਕੰਮ ਕਰਕੇ ਚਲੇ ਗਏ। ਅਤੇ ਬਾਬੇ ਕਬੀਰ ਨੇ ਜਿਹੜੇ ਪਹਿਲਾਂ ਜੁਗਤੀ ਵਰਤਦੇ ਸੀ ਨੇ, ਜਿਹੜਾ ਪਹਿਲਾਂ ਆਉਂਦਾ ਨਾ ਭਗਤ ਕਬੀਰ ਵਿਖਾਣੀਆਂ, ਬੰਦੀ ਖਾਨੇ 'ਤੇ ਉੱਠ ਜਾਏ, ਬੰਦੀ ਖਾਨੇ 'ਚੋਂ ਨਿਕਲ ਜਾਂਦੇ ਸੀ ਉਹ, ਉਹਨਾਂ ਨੇ ਤਾਂ ਕਿਹਾ ਵੀ ਕੰਮ ਨਿਬੇੜੋ, ਹੁਣ ਇਹਨਾਂ ਦਾ ਸਾੜ ਦਿਉ। ਉਹਨਾਂ ਨੇ ਉਹੀ ਜੁਗਤੀ ਇੱਥੇ ਵਰਤੀ ਹੈ। ਹੁਣ ਅਕਾਲ ਪੁਰਖ ਨੇ ਕਿਹਾ ਵੀ ਠੀਕ ਆ ਬੱਚਾ, ਹਜੇ ਤੇਰਾ ਸਮਾਂ ਨਹੀਂ ਹੈਗਾ, ਅਕਾਲ ਪੁਰਖ ਦਾ ਹੁਕਮ ਹੋਇਆ। ਫਿਰ ਉਹਨਾਂ ਨੇ ਉਹ ਕਲਾ ਵਰਤੀ ਜਿਹੜੀ ਅਕਾਲ ਪੁਰਖ ਦਿੰਦਾ ਭਗਤਾਂ ਨੂੰ, ਹਰ ਯੁੱਗ ਯੁੱਗ ਭਗਤ ਪਾਇਆ ਪੈਜ ਰੱਖਦਾ ਆਇਆ, ਫਿਰ ਉਹ ਭਗਤ ਦੀ ਪੈਜ ਰੱਖੀ, ਕਿਉਂਕਿ ਦੁਨੀਆਂ ਦੇ ਵਿੱਚ ਉਹ ਤੋਂ ਪ੍ਰਚਾਰ ਕਰਾਉਣਾ ਸੀ ਅਕਾਲ ਪੁਰਖ ਨੇ। ਫਿਰ ਉੱਥੇ ਬਾਬੇ ਕਬੀਰ ਨੂੰ ਰੱਖਿਆ, ਉਹਦੀ ਰੱਖਿਆ ਕੀਤੀ, ਉਹ ਫਿਰ ਵਿਧੀ ਦੱਸੀ ਹੋਈ ਆ ਗੁਰਬਾਣੀ 'ਚ, ਨਿਰੰਕਾਰ ਮੈਂ ਆਕਾਰ ਸਮਾਵੈ, ਅਕਲ ਕਲਾ ਸੱਚ ਸੱਚ ਟਿਕਾਵੈ। ਮਹਾਰਾਜ ਕਹਿੰਦੇ ਇਹ ਜੇ ਅਕਲ ਕਲਾ ਸੱਚ 'ਚ ਆਪਣਾ ਧਿਆਨ ਕੋਈ ਲਾ ਲਵੇ, ਇਹ ਤੱਤਾਂ 'ਚ ਤੱਤ ਮਿਲ ਜਾਂਦੇ ਨੇ, ਇਹ ਤੱਤਾਂ 'ਚ ਤੱਤ ਬਾਬੇ ਕਬੀਰ ਨੇ ਮਿਲਾ ਦਿੱਤੇ, ਆਪ ਸੱਚ ਰੂਪ ਹੋ ਕੇ ਬ੍ਰਹਮ ਰੂਪ ਹੋ ਕੇ ਆਪਣਾ ਪ੍ਰਕਾਸ਼ ਰੂਪ ਹੋ ਕੇ ਬੈਠ ਗਏ। ਫਿਰ ਜਦੋਂ ਸਮਾਂ ਬਣਿਆ ਉਹਨਾਂ ਨੇ ਫਿਰ ਤੱਤ ਇਕੱਠੇ ਕਰ ਲਏ। ਇਹ ਤਾਂ ਪੁਰਾਣੇ ਸਮੇਂ 'ਚ ਆਪਾਂ ਸੁਣਦੇ ਆ ਰਹੇ ਕਿ ਸਾਧੂ ਸੰਤ ਇਹੋ ਜਿਹੇ ਹੁੰਦੇ ਸੀ, ਉਹ ਤੱਤਾਂ 'ਚ ਤੱਤ ਮਿਲਾ, ਆਹ ਹੋਰ ਤਾਂ ਛੱਡੋ, ਗੁਰਬਾਣੀ ਜਦੋਂ ਪੜ੍ਹੋਗੇ ਜਿਹੜੇ ਆਪਣੇ ਸੀਗੇ ਜਿੰਨੇ ਵੀ ਅਸਿੱਧ, ਇਹ ਵੀ ਤੱਤਾਂ 'ਚ ਤੱਤ ਮਿਲਾਉਣ ਜਾਣਦੇ ਸੀ। ਇਸ ਕਰਕੇ ਉਹ ਤੱਤਾਂ 'ਚ ਤੱਤ ਮਿਲਾਏ ਉਹਨਾਂ ਨੇ ਬਾਬੇ ਕਬੀਰ ਨੇ, ਅੱਗ ਮੱਚ ਗਈ, ਸਾਰਾ ਕੁਛ ਹੋ ਗਿਆ, ਬਾਬੇ ਕਬੀਰ ਨੂੰ ਕੁਛ ਨਹੀਂ ਹੋਇਆ। ਅਤੇ ਬਾਬਾ ਕਬੀਰ ਜੀ ਜਦੋਂ ਫਿਰ ਦੂਜੇ ਦਿਨ ਜਿਹੜੇ ਹਿੰਦੂ ਮਤ ਦੇ ਲੋਕ ਸੀ ਉਹਨਾਂ ਨੇ ਕਿਹਾ ਚਲੋ ਰਾਮ ਰਾਮ ਤਾਂ ਕਹਿੰਦਾ ਸੀ, ਆਪਾਂ ਆਪਣੇ ਅਨੁਸਾਰ ਇਹਦੀ ਕਿਰਿਆ ਕਰਮ ਕਰ ਦਈਏ, ਚਲੋ ਹੁਣ ਖਤਮ ਤਾਂ ਹੋ ਹੀ ਗਿਆ, ਉਹ ਆਪਾਂ ਕਿਰਿਆ ਕਰਮ ਕਰ ਦਈਏ ਇਹਦੀ, ਕਿਉਂਕਿ ਮੁਸਲਮਾਨੀ ਮਤ ਅਨੁਸਾਰ ਉਹਨੂੰ ਸਾੜਨ ਦਾ ਹੁਕਮ ਹੋਇਆ। ਅਤੇ ਇੱਧਰ ਜਿਹੜੇ ਰਾਮ ਰਾਮ ਹਿੰਦੂ ਮਤ ਵਾਲੇ ਸੀ ਉਹ ਕਹਿੰਦੇ ਚਲੋ ਵੀ ਰਾਜੇ ਤੋਂ ਆਗਿਆ ਲੈ ਕੇ ਇਹਦੇ ਫੁੱਲ ਗੰਗਾ 'ਚ ਪਾ ਦਈਏ। ਉਹ ਰਾਜੇ ਕੋਲ ਗਏ, ਰਾਜੇ ਨੂੰ ਕਹਿੰਦੇ ਜੀ ਅਸੀਂ ਜੇ ਆਹ ਉਹਦੀ ਕਿਰਿਆ ਕਰਮ ਅੰਤਮ ਕਿਰਿਆ ਕਰ ਦਈਏ। ਕਹਿੰਦੇ ਕਰ ਲਓ। ਉਹ ਜਦੋਂ ਗਏ ਉਹ ਅੰਗੀਠਾ ਇਕੱਠਾ ਕਰਨ ਫੁੱਲ ਚੁੱਕਦੇ ਆ ਜਿਹਨੂੰ ਕਹਿ ਦਿੰਦੇ ਆ, ਇਸ ਕਰਕੇ ਉਹਨਾਂ ਨੇ ਜਦੋਂ ਗਏ ਤਾਂ ਬਾਬਾ ਕਬੀਰ ਉੱਥੇ ਚੌਂਕੜੀ ਮਾਰੀ ਬੈਠਾ। ਉਹ ਹੈਰਾਨ ਹੋ ਗਏ, ਉਹਨਾਂ ਨੇ ਰਾਜੇ ਕੋਲ ਆ ਕੇ ਫਿਰ ਸ਼ਿਕਾਇਤ ਕਰ ਦਿੱਤੀ। ਇਸ ਕਰਕੇ ਕੱਲ੍ਹ ਨੂੰ ਇਦੋਂ ਅੱਗੇ ਕਥਾ ਸ਼ੁਰੂ ਕਰਾਂਗੇ ਬਾਬੇ ਕਬੀਰ ਜੀ ਦੀ, ਕਿਵੇਂ ਬਾਬੇ ਕਬੀਰ ਨੂੰ ਫਿਰ ਅੱਗੇ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ, ਕਿਵੇਂ ਪਰਮਾਤਮਾ ਉਹਨਾਂ ਨੂੰ ਬਚਾਉਂਦਾ, ਫਿਰ ਕਿਉਂ ਸਾਰੀ ਗੁਰਬਾਣੀ ਫਿਰ ਉਹਨਾਂ ਨੇ ਆਪਣੇ ਦਰਜ ਕੀਤੇ ਸ਼ਬਦ, ਅਕਾਲ ਪੁਰਖ ਨੇ ਉਹਨਾਂ ਤੋਂ ਲਿਖਾਇਆ ਵੀ ਲਿਖ ਕੇ ਦਿਓ ਇਹਨਾਂ ਲੋਕਾਂ ਨੂੰ ਭਰੋਸਾ ਆਵੇ ਵੀ ਪਰਮਾਤਮਾ ਇੱਕ ਹੈ। ਜਿਹੜੇ ਕਹਿੰਦੇ ਨਾ ਰੱਬ ਹੈ ਨਹੀਂ ਗਾ, ਰੱਬ ਹੈ, ਹੈ ਪੀ ਸੱਚ, ਪਰਮਾਤਮਾ ਹੈ, ਹਰ ਵੇਲੇ ਹੈ, ਹਰ ਜਗ੍ਹਾ 'ਤੇ ਹੈ, ਉਹ ਸਾਡੀ ਰੱਖਿਆ ਵੀ ਕਰਦਾ, ਸਾਨੂੰ ਸਵਾਸ ਦੇ ਕੇ ਜ਼ਿੰਦਾ ਰੱਖ ਰਿਹਾ। ਇਸ ਕਰਕੇ ਕੱਲ੍ਹ ਨੂੰ ਇਦੋਂ ਅੱਗੇ ਵਿਚਾਰ ਕਰਾਂਗੇ ਕਿਵੇਂ ਬਾਬਾ ਕਬੀਰ ਜੀ ਫਿਰ ਅਗਲਾ ਖੇਲ ਜੋ ਵਰਤਦਾ, ਕਿਵੇਂ ਬਾਬਾ ਕਬੀਰ ਜੀ ਦਾ ਫਿਰ ਸਾਰਾ ਆਪਾਂ ਭੇਤ ਅੱਗੇ ਦੇਵਾਂਗੇ ਕੱਲ੍ਹ ਦੀ ਕਥਾ ਦੇ ਵਿੱਚ। ਹੁਣ ਆਪਣਾ ਸਮਾਂ ਸਮਾਪਤ ਹੈ, ਉਹਨਾਂ ਭੁੱਲਾ ਚੁੱਕਾ ਨਾਚ ਤਾਰ ਦੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ, ਜੋ ਕਿ ਆਪ ਸਭ ਸੰਗਤਾਂ ਨੂੰ ਗੁਰਬਾਣੀ ਸ਼ਬਦ ਵਿਚਾਰ ਦੁਆਰਾ ਨਿਹਾਲ ਕਰ ਰਹੇ ਸਨ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲੇ ਸਮੇਂ ਲਈ ਪੰਥ ਦਾ ਪ੍ਰਸਿੱਧ ਢਾਡੀ ਜਥਾ ਸਤਿਕਾਰਯੋਗ ਭਾਈ ਰਛਪਾਲ ਸਿੰਘ ਜੀ ਪਮਾਲ, ਉਹਨਾਂ ਪਾਸੋਂ ਗੁਰ ਇਤਿਹਾਸ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

हथ बन के अर्ज साडी परमात्मा हथ बन के अर्ज

0: ਕਿਤੇ ਵੀ ਆਉਂਦਾ ਵਿਸ਼ਵਾਸ ਦਾ,
1: ਉਹਨੇ ਚਾਨਣਾ ਛਪੇਰੇ ਖੋਜ ਪ੍ਰਕਾਸ਼ ਦਾ,
0: ਨਿਰਾਰੇ ਨਾ ਕਿਤੇ ਵੀ ਆਉਂਦਾ ਵਿਸ਼ਵਾਸ ਦਾ,
1: ਉਹਨੇ ਚਾਨਣਾ ਛਪੇਰੇ ਖੋਜ ਪ੍ਰਕਾਸ਼ ਦਾ,
0: ਗਿਆਨ ਦੀ ਹੈ ਅੱਜ ਡਾਡੀ ਪਰਮਾਤਮਾ, ਗਿਆਨ ਦੀ ਹੈ ਡਾਡੀ ਅੱਜ ਪਰਮਾਤਮਾ।

0: ਝੜਿਆਂ ਦੀ ਰਹੇ ਲੋਕਾਂ ਚ ਲੜਾਈ ਨਾ,
1: ਇੱਕ ਦੂਸਰੇ ਦਾ ਬੁਰਾ ਸੋਚ ਪਾਈ ਪਾਈ ਨਾ,
0: ਝੜਿਆਂ ਦੀ ਰਹੇ ਲੋਕਾਂ ਚ ਲੜਾਈ ਨਾ,
1: ਇੱਕ ਦੂਸਰੇ ਦਾ ਬੁਰਾ ਸੋਚ ਪਾਈ ਪਾਈ ਨਾ।
0: ਸਾਰੇ ਜੱਗ ਦੇ ਪੁਜਾਰੀ ਹੁਣ ਧਰਮਾਤਮਾ,
1: ਜੱਗ ਦੇ ਪੁਜਾਰੀ ਹੁਣ ਧਰਮ।

0: ਬਲਵੰਤ ਦੇ ਸੰਦਾਜ ਪਰ ਦੇ ਵਿਸ਼ਾਲਤਾ
1: ਪਰ ਚਾਰ ਦਾ ਨਿਸ਼ਾਨਾ ਹੋਵੇ ਸਾਂਝੀ ਵਾਲਤਾ
0: ਬਲਵੰਤ ਦੇ ਸੰਦਾਜ ਪਰ ਦੇ ਵਿਸ਼ਾਲਤਾ
1: ਪਰ ਚਾਰ ਦਾ ਨਿਸ਼ਾਨਾ ਹੋਵੇ ਸਾਂਝੀ ਵਾਲਤਾ
0: ਸਾਰਿਆਂ ਦਾ ਲੋੜੇ ਖੁਸ਼ੀ ਰਹੇ ਆਤਮਾ ਸਾਰਿਆਂ ਦਾ ਲੋੜੇ

ਸਾਹਿਬਾਂ ਦੇ ਪਾਵਨ ਦਰਬਾਰ ਅੰਦਰ ਅਦਬ ਤੇ ਸਤਿਕਾਰ ਦੇ ਨਾਲ ਹਾਜ਼ਰੀ ਲਵਾ ਰਹੀ ਗੁਰੂ ਕੀ ਪਿਆਰੀ ਗੁਰਸਿੱਖ ਸੰਗਤ, ਆਓ ਸਤਿਗੁਰੂ ਮਹਾਰਾਜ ਕਿਰਪਾ ਕਰੇ, ਬਖਸ਼ਿਸ਼ ਕਰੇ, ਮਿਹਰਾਂ ਕਰੇ। ਜਿੰਨੀਆਂ ਵੀ ਗੁਰੂ ਪਿਆਰੀਆਂ ਗੁਰਸਿੱਖ ਸੰਗਤਾਂ ਅਦਬ ਸਤਿਕਾਰ ਦੇ ਨਾਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਪਾਂ ਮਨ ਬਿਰਤੀਆਂ ਇਕਾਗਰ ਕਰਕੇ ਭਾਈ ਗੁਰਸੇਵਕ ਸਿੰਘ ਜੀ ਮਹਾਨ ਕਥਾਵਾਚਕ ਉਹਨਾਂ ਪਾਸੋਂ ਸਤਿਗੁਰੂ ਮਹਾਰਾਜ ਦੇ ਸ਼ਬਦ ਦੀ ਵਿਚਾਰ ਨੂੰ ਸਰਵਣ ਕੀਤਾ ਹੈ। ਆਓ ਜਿੰਨਾ ਸਮਾਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਏ ਹਾਂ, ਗੁਰੂ ਕਿਰਪਾ ਕਰੇ, ਗੁਰੂ ਬਖਸ਼ਿਸ਼ ਕਰੇ, ਸਭ ਦੀਆਂ ਹਾਜ਼ਰੀਆਂ ਲੱਗਣ, ਇੱਕ ਜ਼ੁਬਾਨ ਹੋ ਕੇ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਗੁਰਫਤਿਹ ਦੀ ਦੇਣ ਦੀ ਸਾਂਝ ਪਾਈਏ ਜੀ। ਅੱਖੋ ਗੱਜ ਵੱਜ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇਹ ਦਰ ਹੈ, ਇਹ ਦਰ ਦੀ ਵਿਲੱਖਣਤਾ ਇਹ ਹੈ, ਅਸੀਂ ਜਦੋਂ ਵੀ ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਕਰਦੇ ਹਾਂ, ਭਾਵੇਂ ਸੰਗਤੀ ਰੂਪ ਦੇ ਵਿੱਚ ਜੁੜ ਕੇ ਕਰਦੇ ਹਾਂ, ਭਾਵੇਂ ਆਪਾਂ ਆਪਦਾ ਨਿਤਨੇਮ ਕਰਕੇ ਇਕੱਲੇ ਪਰਿਵਾਰ ਦੇ ਵਿੱਚ ਕਰਦੇ ਹਾਂ, ਸਾਡੀ ਜ਼ੁਬਾਨ 'ਤੇ ਆਹ ਜਦੋਂ ਸ਼ਬਦ ਆਉਂਦੇ ਆ ਨਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਸਰਬੱਤ ਦਾ ਭਲਾ ਮੰਗਿਆ ਗੁਰੂ ਨਾਨਕ ਦੇ ਦਰ ਨੇ। ਕਿਉਂਕਿ ਸਮਾਜ ਦੇ ਅੰਦਰ ਸ਼ੈਤਾਨ ਲੋਕਾਂ ਵੱਲੋਂ ਜਿੰਨੀਆਂ ਵੀ ਗੁਰੂ ਕੇ ਪਿਆਰਿਓ ਵੰਡੀਆਂ ਪਾਈਆਂ ਗਈਆਂ, ਮਨੁੱਖਤਾ ਨੂੰ ਵੰਡਿਆ ਗਿਆ, ਆਹ ਜਿਹੜੇ ਲੋਕ ਨੇ ਇਹ ਬ੍ਰਾਹਮਣ ਨੇ, ਆਹ ਜਿਹੜੇ ਲੋਕ ਨੇ ਇਹ ਖੱਤਰੀ ਨੇ, ਵੈਸ਼ ਨੇ, ਇਹ ਸ਼ੂਦਰ ਨੇ। ਜਿਹਨਾਂ ਨੂੰ ਸ਼ੂਦਰ ਕਿਹਾ ਗਿਆ ਉਹਨਾਂ ਨੂੰ ਸਾਰਿਆਂ ਤੋਂ ਮਾੜੇ ਆਖਿਆ ਗਿਆ, ਨਿਕੰਮੇ ਆਖਿਆ ਗਿਆ, ਉਹਨਾਂ 'ਤੇ ਬੰਦਿਸ਼ਾਂ ਸੀ, ਉਹਨਾਂ 'ਤੇ ਪਾਬੰਦੀਆਂ ਲੱਗ ਗਈਆਂ, ਉਹ ਧਰਮ ਦੀ ਗੱਲ ਕਰ ਨਹੀਂ ਸਕਦੇ, ਸੁਣ ਨਹੀਂ ਸਕਦੇ, ਮੰਦਰਾਂ ਦੇ ਮੂਹਰਤ ਨਹੀਂ ਲੰਘ ਸਕਦੇ, ਇਹੋ ਜਿਹਾ ਕੁਝ ਉਹਨਾਂ 'ਤੇ ਲੱਗਿਆ ਹੋਇਆ ਸੀ। ਪਰ ਆਸ ਸਤਿਗੁਰੂ ਮਹਾਰਾਜ ਜੀ ਦੇ ਦਰ ਨੇ ਮਨੁੱਖਤਾ ਦੀ ਇੱਕ ਦੂਜੇ ਹੱਥੋਂ, ਗੁਰੂ ਕੇ ਪਿਆਰਿਓ ਬੰਦਾ ਇੱਕ ਦੂਜੇ ਨੂੰ ਹਮੇਸ਼ਾ ਮਾਣ ਸਤਿਕਾਰ ਦੇਵੇ, ਇਹ ਨਾ ਹੋਵੇ ਦੂਜੇ ਨੂੰ ਹੇਠੀ, ਉਹਦੀ ਹੇਠੀ ਕਰੇ ਜਾਂ ਉਹਨੂੰ ਨੀਵਾਂ ਵਿਖਾਵੇ, ਇਹ ਗੁਰੂ ਨਾਨਕ ਦੇ ਦਰ ਨੇ ਹਮੇਸ਼ਾ ਚਾਹਿਆ ਹੈ। ਆਪਾਂ ਸਰਵਣ ਕੀਤੀ ਇਹ ਕਵਿਤਾ, ਹੱਥ ਬੰਨ ਕੇ ਅਰਜ਼ ਸਾਡੀ ਪਰਮਾਤਮਾ, ਆਪਾਂ ਜਿਹੜੇ ਦੌਰ ਦੇ ਵਿੱਚੋਂ ਲੰਘ ਰਹੇ ਹਾਂ, ਆਪਾਂ ਅੱਗੇ ਵੀ ਵਿਚਾਰਾਂ ਕੀਤੀਆਂ, ਹਰ ਇੱਕ ਜਿਹੜਾ ਮੁਲਕ ਆ ਜਿਹਦੇ ਕੋਲ ਤਾਕਤ ਹੈ, ਆਰਥਿਕ ਤੌਰ 'ਤੇ ਤਕੜਾ ਏ, ਕਿਉਂਕਿ ਅੱਜ ਜਿਹੜਾ ਅੱਗੇ ਸਮਾਂ ਆ ਰਿਹਾ ਏ ਆਈ ਦਾ ਯੁੱਗ ਆ ਜਿਹੜਾ, ਉਹਦੇ ਵਿੱਚੋਂ ਆਪਾਂ ਲੰਘ ਰਹੇ ਹਾਂ, ਸਮਾਂ ਹੀ ਬੜੀ ਤੇਜ਼ੀ ਦੇ ਨਾਲ ਬਦਲਦਾ ਜਾ ਰਿਹਾ ਏ। ਇੱਕ ਦੂਜੇ 'ਤੇ ਧੌਂਸ ਜਮਾਉਣੀ ਵੀ ਮੇਰੀ ਡਿਕਟੇਟਰਸ਼ਿਪ ਆ ਜਿਹੜੀ ਉਹ ਚੱਲੀ, ਇਹੋ ਜਿਹਾ ਕੁਝ ਹਰ ਇੱਕ ਨੇ ਸੋਚਿਆ ਹੋਇਆ ਏ। ਗੁਰੂ ਮਹਾਰਾਜ ਕਿਰਪਾ ਕਰੇ, ਬਖਸ਼ਿਸ਼ ਕਰੇ, ਉਹਨਾਂ ਰਾਜਨੀਤਿਕ ਲੋਕਾਂ ਨੂੰ ਮਹਾਰਾਜ ਸਮਤ ਬਖਸ਼ੇ, ਉਹਨਾਂ ਦਾ ਦਿਮਾਗ ਟਿਕਾਣੇ ਰਹੇ, ਵਿਗੜੇ ਨਾ, ਕਿਉਂਕਿ ਹਰ ਇੱਕ ਦੇ ਕੋਲ ਪ੍ਰਮਾਣੂ ਖਤਰਨਾਕ ਤੋਂ ਖਤਰਨਾਕ ਆ ਜਿਹੜਾ ਉਹ ਹਥਿਆਰ ਤਿਆਰ ਕੀਤਾ ਹੋਇਆ ਏ। ਦੁਨੀਆਂ ਦਾ ਵਿਨਾਸ਼ ਨਾ ਹੋਵੇ, ਦੁਨੀਆਂ ਹੱਸਦੀ ਵੱਸਦੀ ਰਹੇ, ਇਹ ਅਰਦਾਸ ਬੇਨਤੀ ਏ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ, ਉਹ ਇਤਿਹਾਸ ਦੀ ਲੜੀ ਨੂੰ ਆਪਾਂ ਸਾਂਝ ਪਾ ਰਹੇ ਹਾਂ, ਬਾਬਾ ਬਿਧੀ ਚੰਦ ਸ਼ੀਨਾ ਉਹਦੀ ਘਾਲੀ ਹੋਈ ਘਾਲਣਾ ਹੈ, ਉਸ ਗੁਰੂ ਕੇ ਪਿਆਰੇ ਨੇ ਜੋ ਘਾਲਣਾ ਘਾਲੀ ਏ, ਮਹਾਰਾਜ ਨੇ ਉਹਨੂੰ ਮਾਣ ਬੜਾ ਬਖਸ਼ਿਆ ਏ। ਕੱਲ੍ਹ ਗੁਰੂ ਪਿਆਰੀਆਂ ਸੰਗਤਾਂ ਨੇ ਸਰਵਣ ਕੀਤਾ, ਲਾਹੌਰ ਦੇ ਵਿੱਚ ਆਇਆ, ਉਹਨੇ ਆਪਦਾ ਭੇਸ ਬਦਲ ਲਿਆ, ਕਸੇਰਾ ਘਾਈਆ ਬਣ ਕੇ ਲਾਹੌਰ ਦੇ ਸ਼ਾਹੀ ਕਿਲੇ ਵਿੱਚੋਂ ਉਹਨੇ ਈਦ ਤੋਂ ਦੂਜਾ ਦਿਨ, ਜਦੋਂ ਕਿਲੇ ਦੇ ਜਿੰਨੇ ਕਰਮਚਾਰੀ ਸੀ ਉਹਨੂੰ ਕਹਿੰਦੇ ਤੈਨੂੰ ਇਨਾਮ ਮਿਲਿਆ ਬਾਦਸ਼ਾਹ ਸ਼ਾਹਜਹਾਨ ਦੇ ਕੋਲੋਂ, ਰੋਜ਼ ਲੱਡੂ ਖਵਾਈ ਜਾਂਦਾ, ਲੱਡੂਆਂ ਨਾਲ ਨਹੀਂ ਹੁਣ ਸਰਦਾ। ਉਹਨਾਂ ਨੇ ਨਸ਼ੇ ਦੀ ਮੰਗ ਕੀਤੀ, ਬਿਧੀ ਚੰਦ ਚਾਹੁੰਦਾ ਸੀ ਇਹ ਨਸ਼ੇ ਦੇ ਵਿੱਚ ਲੋਟ ਪੋਟ ਹੋਣ ਅਤੇ ਮੈਂ ਆਪਣਾ ਕੰਮ ਸਿੱਧਾ ਕਰਾਂ, ਅਤੇ ਉਹ ਨਸ਼ਾ ਪਲਾ ਕੇ, ਸ਼ਰਾਬ ਪਲਾ ਕੇ, ਕਾਠੀ ਗੁਲਬਾਗ 'ਤੇ ਪਾ ਕੇ ਅਤੇ ਗੁਲਬਾਗ 'ਤੇ ਸਵਾਰ ਹੋਣ ਲੱਗਿਆ। ਆਖਿਆ ਲੈ ਪਿਆਰਿਆ ਤੂੰ ਮੇਰਾ ਸਾਥ ਨਿਭਾਉਣਾ ਏ, ਵੇਖੀ ਕਿਤੇ ਅੱਜ ਮਿੱਤਰ ਪਿਆਰੇ ਨੂੰ ਧੋਖਾ ਨਾ ਦੇ ਦੀ, ਅੱਜ ਮੈਂ ਤੇਰੇ ਆਸਰੇ ਇਹ ਬੀੜਾ ਚੁੱਕਣ ਲੱਗਿਆ। ਆਪਾਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਦਰ 'ਤੇ ਜਾਣਾ, ਅੱਡੀ ਮਾਰੀ ਅਤੇ ਜਿਵੇਂ ਕਬੂਤਰ ਉਡਾਰੀ ਲਾਉਂਦਾ ਇਉਂ ਉਡਾਰੀ ਲਾਈ,
ਰਾਵੀ ਦਰਿਆ ਦੇ ਵਿੱਚ ਉਹਨੇ ਗੁਲਬਾਗ ਘੋੜੇ ਦੀ ਛਾਲ ਮਰਵਾ ਦਿੱਤੀ। ਘੋੜਾ ਤਰਕੇ ਪਾਰ ਹੋ ਗਿਆ, ਹਵਾ ਨੂੰ ਗੰਢਾ ਦਿੰਦਾ ਆ ਰਿਹਾ ਸੀ। ਬਾਬਾ ਵਿਧੀ ਚੰਦ ਸ਼ੀਨਾ ਹਰੀ ਕੇ ਪੱਤਣੋਂ ਲੰਘਿਆ। ਅੱਗੇ ਜਦੋਂ ਗਿਆ, ਅੱਗੇ ਮਾਲਵੇ ਦਾ ਇਤਿਹਾਸਕ ਨਗਰ ਆਇਆ, ਭਾਈ ਕੀ ਡਰੋਲੀ ਆ ਗਿਆ। ਉੱਥੇ ਜਾ ਕੇ ਰੁਕ ਗਿਆ। ਜਦੋਂ ਉੱਥੇ ਜਾ ਕੇ ਰੁਕਿਆ, ਕਿਉਂਕਿ ਰਾਤ ਨੂੰ ਨਿਕਲਿਆ ਸੀ, ਦਿਨ ਲੰਘ ਗਿਆ, ਰਾਤ ਪੈਣ ਵਾਲੀ, ਉੱਥੇ ਆ ਕੇ ਆਰਾਮ ਕਰਨਾ ਚਾਹਿਆ। ਉੱਥੇ ਭਾਈ ਉਮਰ ਸ਼ਾਹ ਜੀ ਨੇ, ਭਾਈ ਉਮਰ ਸ਼ਾਹ ਜੀ ਇਹ ਸਤਿਗੁਰੂ ਮਹਾਰਾਜ ਧੰਨ ਧੰਨ ਮੀਰੀ ਪੀਰੀ ਦੇ ਮਾਲਕ, ਜਦੋਂ ਉਮਰ ਸ਼ਾਹ ਜੀ ਦੇ ਘਰੇ ਗਿਆ, ਉਹਨੇ ਬੜੇ ਜੀਓ ਆਇਆ ਆਖਿਆ, ਨਾਲੇ ਘੋੜੇ ਦੀ ਮਾਲਿਸ਼ ਕੀਤੀ, ਖਰਖਰਾ ਕੀਤਾ, ਅਤੇ ਗੁਰੂ ਕੇ ਪਿਆਰੇ ਉਹਨੂੰ ਪਾਣੀ ਪਿਆਇਆ, ਅਤੇ ਨਾਲੇ ਆਪ ਆਰਾਮ ਕੀਤਾ। ਜਦੋਂ ਆਰਾਮ ਕੀਤਾ ਤੇ ਸਤਿਗੁਰੂ ਮਹਾਰਾਜ ਨੇ ਕਿਰਪਾ ਬਖਸ਼ਿਸ਼ ਕਰਨੀ ਆ। ਹੁਣ ਉੱਥੇ ਭਾਈ ਬੰਨੂ ਦੇ ਦੋ ਸਪੁੱਤਰ ਨੇ, ਪੁੱਤਰ ਨੇ, ਇੱਕ ਭਾਈ ਭੀਖੂ ਤੇ ਇੱਕ ਭਾਈ ਲੱਖੂ, ਉਹ ਆ ਕੇ ਮਿਲੇ। ਉਹ ਹੁਣ ਅੱਗੇ ਅੱਗੇ ਜਾਣਾ, ਕਿਉਂਕਿ ਇੱਕ ਮੰਜ਼ਿਲ ਹਜੇ ਰਹਿ ਗਈ। ਭਾਈ ਕੀ ਡਰੋਲੀ ਤੋਂ ਭਾਈ ਰੂਪੇ ਪਹੁੰਚਣਾ ਸੀ। ਗੁਰੂ ਮਹਾਰਾਜ ਉਸ ਧਰਤੀ ਤੇ ਸੀ, ਭਾਈ ਰੂਪੇ ਦੀ ਧਰਤੀ। ਹੁਣ ਇੱਥੋਂ ਅਰਦਾਸ ਬੇਨਤੀ ਕਰਕੇ ਗੁਲਬਾਗ ਤੇ ਸਵਾਰ ਹੋ ਕੇ ਵਿਧੀ ਚੰਦ ਸ਼ੀਨਾ ਅੱਗੇ ਨੂੰ ਤੁਰ ਪਿਆ। ਜਦੋਂ ਭਾਈ ਰੂਪੇ ਪਹੁੰਚਿਆ ਤੇ ਸਤਿਗੁਰੂ ਮਹਾਰਾਜ ਜੀ ਨੂੰ ਅੱਗੇ ਹੋ ਕੇ ਭਾਈ ਭੀਖੂ ਤੇ ਲੱਖੂ ਨੇ ਜਾ ਕੇ ਦੱਸਿਆ, ਸੱਚੇ ਪਾਤਸ਼ਾਹ ਵਿਧੀ ਚੰਦ ਸ਼ੀਨਾ ਆ ਗਿਆ, ਘੋੜਾ ਲੈ ਕੇ ਆਇਆ। ਬਸ ਸਤਿਗੁਰੂ ਮਹਾਰਾਜ ਕਹਿੰਦੇ ਛੇਤੀ ਅੱਗੇ ਲਿਆਓ। ਅੱਗੇ ਗਿਆ ਭਾਈ ਵਿਧੀ ਚੰਦ ਤੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਤੇ ਜਾ ਕੇ ਸੀਸ ਝੁਕਾ ਦਿੱਤਾ। ਜਦੋਂ ਸਤਿਗੁਰੂ ਮਹਾਰਾਜ ਜੀ ਨੇ ਗੁਲਬਾਗ ਨੂੰ ਵੇਖਿਆ ਤੇ ਵਿਧੀ ਚੰਦ ਨੂੰ ਆਖਦੇ ਆ, ਨਿਹਾਲ ਏ ਸਿੱਖਾ, ਤੂੰ ਨਿਹਾਲ ਏ। ਸਾਰੀਆਂ ਸੰਗਤਾਂ ਵਿਧੀ ਚੰਦ ਦਾ ਅੱਜ ਚਾਸ ਉਹਦੀ ਵਡਿਆਈ ਕਰਦੀਆਂ ਨੇ। ਉਹ ਜਿਉਂ ਜਿਉਂ ਵਿਧੀ ਚੰਦ ਸੁਣਾਉਂਦਾ ਗਿਆ ਸਭ ਨੂੰ, ਮੈਂ ਘੋੜੇ ਨੂੰ ਕਿਸ ਤਰ੍ਹਾਂ ਲੈ ਕੇ ਆਇਆ, ਸਾਰੇ ਮੁਸਕਰਾਉਂਦੇ ਨੇ, ਬੜੇ ਪ੍ਰਸੰਨ ਹੁੰਦੇ ਨੇ। ਤੇ ਇੱਧਰ ਸਤਿਗੁਰੂ ਮਹਾਰਾਜ ਦੇ ਦਰ ਤੇ ਘੋੜਾ ਪਹੁੰਚ ਗਿਆ। ਹੁਣ ਦੂਜੇ ਪਾਸੇ ਵੇਖੋ, ਜਿਹੜੇ ਇੱਕ ਕਮਰੇ ਦੇ ਵਿੱਚ ਸ਼ਰਾਬੀ ਉਹਨੇ ਬੰਦ ਕੀਤੇ ਸੀ, ਵਿੱਚ ਹੀ ਦਸੌਂਦੇ ਖਾਂ, ਜਦੋਂ ਦਿਨ ਚੜ੍ਹਿਆ, ਨਸ਼ਾ ਤਾਂ ਹਜੇ ਸਿਰ ਨੂੰ ਚੜ੍ਹਿਆ ਹੋਇਆ ਏ, ਉੱਠਿਆ ਜਾਂਦਾ ਨਹੀਂ। ਜਦੋਂ ਇੱਕ ਕਮਰੇ ਦੇ ਵਿੱਚ ਵੇਖੇ ਬੰਦ, ਉਹਨਾਂ ਦੇ ਹੋਸ਼ ਉੱਡ ਗਏ, ਵੀ ਆ ਹੋ ਕੀ ਗਿਆ ਏ। ਬੜੀਆਂ ਆਵਾਜ਼ਾਂ ਦਿੱਤੀਆਂ ਤਾਂ ਕਿਤੇ ਜਾ ਕੇ ਕੋਈ ਆਇਆ, ਉਹਤੋਂ ਜਿੰਦਰਾ ਤਰਵਾਇਆ। ਜਦੋਂ ਇੱਕਦਮ ਬਾਹਰ ਆਏ, ਆਲੇ ਦੁਆਲੇ ਭੱਜੇ ਜਿੰਨੇ ਵੀ ਕਿਲੇ ਦੇ ਕਰਮਚਾਰੀ ਸੀ, ਇੱਕ ਨੇ ਆ ਕੇ ਦਸੌਂਦੇ ਖਾਂ ਨੂੰ ਕਹਿਤਾ, ਦਸੌਂਦੇ ਖਾਂ ਜੀ, ਇੱਕ ਘੋੜਾ ਨਹੀਂ ਨਜ਼ਰ ਆ ਰਿਹਾ ਗੁਲਬਾਗ ਤੇ ਦਲਬਾਗ ਦੇ ਵਿੱਚ। ਦਸੌਂਦੇ ਖਾਂ ਦੇ ਹੋਸ਼ ਉੱਡ ਗਏ ਇੱਕਦਮ। ਜਿਹੜਾ ਕਾਸਮ ਬੇਗ, ਉਹਦੀ ਯਾਦ ਆਈ, ਸ਼ਾਹ ਜਹਾਨ ਬਾਦਸ਼ਾਹ ਚੇਤੇ ਆਇਆ, ਮੈਨੂੰ ਜਿਹੜੀ ਸਜ਼ਾ ਮਿਲੇਗੀ ਉਹ ਇੱਕ ਮਿਸਾਲ ਹੋਵੇਗੀ ਜੇ ਕਿਤੇ ਬਾਦਸ਼ਾਹ ਜਾਂ ਸੂਬੇਦਾਰ ਨੂੰ ਪਤਾ ਲੱਗ ਗਿਆ। ਹੋਸ਼ ਉੱਡ ਗਏ ਨੇ, ਇਹ ਹੋ ਕੀ ਗਿਆ, ਇਹ ਘੋੜਾ ਗਿਆ ਕਿੱਥੇ, ਘੋੜਾ ਗਿਆ ਕਿੱਥੇ। ਜਦੋਂ ਗੁਰੂ ਕੇ ਪਿਆਰੇ ਪੜਤਾਲ ਕੀਤੀ, ਕਹਿੰਦੇ ਘਾਈਆ ਕਿੱਥੇ ਆ, ਜਿਹੜਾ ਹਰ ਰੋਜ਼ ਘਾਹ ਲੈ ਕੇ ਆਉਂਦਾ ਸੀ ਉਹ ਕਿੱਥੇ ਆ, ਉਹ ਨਹੀਂ ਨਜ਼ਰ ਆ ਰਿਹਾ। ਹੁਣ ਪਤਾ ਲੱਗਦਾ ਜਾ ਰਿਹਾ ਇਹ ਕੰਮ ਘਾਈਆ ਕਰ ਗਿਆ, ਉਹ ਘੋੜਾ ਲੈ ਗਿਆ, ਘੋੜਾ ਗਿਆ ਕਿੱਥੇ ਆ, ਹੁਣ ਇਹ ਨਹੀਂ ਪਤਾ ਲੱਗ ਰਿਹਾ। ਦਸੌਂਦੇ ਖਾਨੀ ਜਿਹੜੇ ਪੈੜ ਲੱਭਣ ਵਾਲੇ ਪੈੜੂਏ ਸੀ ਉਹ ਬੁਲਾ ਲਏ। ਜਦੋਂ ਉਹਨਾਂ ਦੀ ਕੋਈ ਪੇਸ਼ ਨਾ ਗਈ, ਫਿਰ ਉਹਨੇ ਨਜ਼ੂਮੀਏ ਜੋਤਸ਼ੀ ਉਹਨਾਂ ਦਾ ਧਿਆਨ ਧਰਿਆ ਵੀ ਉਹਨਾਂ ਨੂੰ ਵੀ ਸੱਦ ਲਈਏ। ਪਰ ਇੱਕ ਵਾਰ ਉਹਨੇ ਨਾਲ ਆਪਦੇ ਦੋ ਚਾਰ ਨੌਕਰ ਲਏ ਅਤੇ ਲਾਹੌਰ ਸ਼ਹਿਰ ਦੇ ਵਿੱਚ ਜਿੱਥੇ ਜਿੱਥੇ ਵੀ ਸਾਂਝੀਆਂ ਜਗ੍ਹਾ ਸੀ ਉੱਥੇ ਜਾ ਕੇ ਪਹਿਲਾਂ ਢੋਲ ਤੇ ਡੱਗਾ ਲੱਗਦਾ, ਫਿਰ ਉੱਚੀ ਆਵਾਜ਼ ਦੇ ਨਾਲ ਆਹ ਬੋਲ ਬੋਲਦੇ ਨੇ। ਉਸ ਦਾ ਜ਼ਿਕਰ ਢਾਡੀ ਜੱਥਾ ਇੰਜ ਕਰ ਰਿਹਾ।

0: ਸੌਂਦੇ ਖਾਂ।
1: ਇਹ ਜਦੋਂ ਲਾਹੌਰ ਸ਼ਹਿਰ ਦੇ ਵਿੱਚ ਡੌਂਡੀ ਫਰਾ ਰਿਹਾ ਸੀ, ਬਾਦਸ਼ਾਹ ਦੇ ਘੋੜੇ ਨੂੰ ਕਿਲੇ ਦੇ ਵਿੱਚੋਂ ਕੋਈ ਲੈ ਗਿਆ। ਵੱਡੇ ਵੱਡੇ ਪੈੜੂਏ ਆਏ, ਪੈੜ ਲੱਭਣ ਵਾਲੇ ਆਏ, ਉਹਨਾਂ ਨੇ ਆਪਦੇ ਹੱਥ ਖੜੇ ਕਰ ਦਿੱਤੇ, ਕੋਈ ਪੇਸ਼ ਨਹੀਂ ਜਾ ਰਹੀ ਉਹਨਾਂ ਦੀ ਵੀ। ਪਰ ਘੋੜਾ ਤਾਂ ਮਾਲਵੇ ਦੀ ਧਰਤੀ ਤੇ ਭਾਈ ਰੂਪੇ ਨਗਰ ਦੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਦਰ ਤੇ ਪਹੁੰਚ ਗਿਆ। ਇੱਧਰ ਹਜੇ ਪਤਾ ਕਰਦੇ ਫਿਰਦੇ ਨੇ ਵੀ ਘੋੜਾ ਗਿਆ ਕਿੱਥੇ ਆ। ਉੱਧਰ ਸ਼ਾਹ ਜਹਾਨ ਬਾਦਸ਼ਾਹ ਉਹ ਲਾਹੌਰ ਦੇ ਵਿੱਚ ਹੀ ਆ ਕੇ ਬਹਿ ਗਿਆ ਸੀ। ਇਹ ਹਕੂਮਤ ਦੇ ਵਾਸਤੇ ਸਿੱਧਾ ਚੈਲੰਜ ਸੀ, ਸਾਡੀਆਂ ਅੱਖਾਂ ਦੇ ਵਿੱਚ ਕੋਈ ਅੱਕ ਚੋ ਗਿਆ ਉਹ ਵੀ ਦਿਨ ਦੀਵੀ। ਇਹ ਹਕੂਮਤ ਦੇ ਵਾਸਤੇ ਮਰਨ ਵਾਲੀ ਗੱਲ ਹੋਈ ਹੋਈ ਸੀ। ਗੁਰੂ ਕੇ ਪਿਆਰਿਓ, ਗੁਰੂ ਦਾ ਲਾਲ ਬਾਬਾ ਵਿਧੀ ਚੰਦ, ਹਰ ਕਾ ਨਾਮ ਹਿਰਦੈ ਨਿਤ ਧਿਆਏ, ਸੰਗੀ ਸਾਥੀ ਸਗਲ ਤਰਾਏ। ਗੁਰੂ ਕੇ ਪਿਆਰਿਓ, ਇਹ ਸ਼ਬਦ ਉਹਨੇ ਆਪਦੀ ਜ਼ੁਬਾਨ ਤੇ ਰੱਖਿਆ। ਐ ਮੇਰੇ ਮਾਲਕਾ, ਤੇਰਾ ਨਾਮ ਜਿਸਦੇ ਹਿਰਦੇ ਵਿੱਚ ਵਸ ਗਿਆ, ਐ ਮੇਰੇ ਸੱਚੇ ਪਾਤਸ਼ਾਹ, ਜਿਹਦੇ ਤੇ ਤੈਂ ਕਿਰਪਾ ਕੀਤੀ, ਤੈਂ ਬਖਸ਼ਿਸ਼ ਕੀਤੀ, ਤੈਂ ਮਿਹਰਾਂ ਕੀਤੀਆਂ ਨੇ, ਤੇਰੇ ਨਾਮ ਦੀ ਐਡੀ ਵਡਿਆਈ ਏ ਤਾਕਤ ਏ। ਉਹ ਭਵ ਸਾਗਰ ਤੋਂ ਆਪ ਵੀ ਲੰਘਣ ਵਾਲਾ ਹੋ ਗਿਆ, ਆਪਦੇ ਸੰਗੀਆਂ ਸਾਥੀਆਂ ਨੂੰ ਲੰਘਾਉਣ ਵਾਲਾ ਵੀ ਹੋ ਗਿਆ, ਜਿਹਦੇ ਤੇ ਤੇਰੀ ਕਿਰਪਾ ਹੋਈ, ਤੇਰੀ ਬਖਸ਼ਿਸ਼ ਹੋਈ। ਅੱਜ ਮਾਲਵੇ ਦੇ ਵਿੱਚ ਸਤਿਗੁਰੂ ਮਹਾਰਾਜ ਮੀਰੀ ਪੀਰੀ ਦੇ ਮਾਲਕ ਨੇ ਅਤੇ ਸੰਗਤਾਂ ਬਾਬਾ ਵਿਧੀ ਚੰਦ ਦਾ ਜਸ ਗਾ ਰਹੀਆਂ ਨੇ। ਗੁਰੂ ਦੇ ਦਰਬਾਰ 'ਚ ਘੋੜਾ ਆਇਆ ਹੋਇਆ ਹੈ। ਭਾਈ ਜੇਠਾ ਜੀ, ਜੋ ਸਤਿਗੁਰੂ ਮਹਾਰਾਜ ਜੀ ਦੇ ਜਿੰਨੇ ਘੋੜੇ ਸੀ ਉਹਨਾਂ ਦੀ ਸੇਵਾ ਸੰਭਾਲ ਦੇ ਇਹ ਮੁਖੀ ਸੀ ਅਤੇ ਹੋਰ ਸੇਵਾਦਾਰ ਲੱਗੇ ਹੋਏ ਨੇ। ਇੱਕ ਦਿਨ ਰਾਤ ਲੰਘੀ ਏ, ਭਾਈ ਜੇਠਾ ਜੀ ਜਦੋਂ ਘੋੜਿਆਂ ਵੱਲ ਗਏ, ਉਹਨਾਂ ਨੇ ਜਾ ਕੇ ਗੁਲਬਾਗ ਨੂੰ ਜਦੋਂ ਵੇਖਿਆ ਨਾ, ਉਹ ਗੁਲਬਾਗ ਨੂੰ ਜਦੋਂ ਵੇਖਦੇ ਆ ਵੀ ਇਹਨੂੰ ਪੱਠੇ ਪਾਏ ਨੇ, ਪੱਠੇ ਵੀ ਪਏ ਆ, ਪਾਣੀ ਵੀ ਰੱਖਿਆ ਸੀ, ਪਾਣੀ ਵੀ ਨਹੀਂ ਪੀਤਾ, ਪਰ ਇਹਦੀਆਂ ਅੱਖਾਂ ਦੇ ਵਿੱਚੋਂ ਇਹ ਪਾਣੀ ਕਿਉਂ ਵਗ ਰਿਹਾ ਹੈ। ਉਹਨੇ ਆ ਕੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਅੱਗੇ ਬੇਨਤੀ ਕੀਤੀ, ਦਾਤਾ ਸੱਚੇ ਪਾਤਸ਼ਾਹ ਜੀਓ, ਗੁਲਬਾਗ ਨੂੰ ਪੱਠੇ ਪਾਏ, ਨਾ ਪੱਠੇ ਖਾਧੇ ਨੇ, ਨਾ ਉਸਨੇ ਪਾਣੀ ਨੂੰ ਪੀਤਾ ਏ, ਪਰ ਉਹਦੀਆਂ ਅੱਖਾਂ 'ਚੋਂ ਪਾਣੀ ਜ਼ਰੂਰ ਚੱਲ ਰਿਹਾ ਹੈ। ਮਹਾਰਾਜ ਉੱਠੇ, ਸਤਿਗੁਰੂ ਮਹਾਰਾਜ ਦੇ ਨਾਲ ਰਾਏ ਜੋਧ ਜੀ ਨੇ, ਰਾਏ ਜੋਧ ਜੀ ਨਾਲ ਜਾ ਰਹੇ ਨੇ, ਭਾਈ ਜੇਠਾ ਜੀ ਨਾਲ ਜਾ ਰਹੇ ਨੇ, ਹੋਰ ਵੀ ਗੁਰੂ ਕੇ ਪਿਆਰੇ ਨੇ, ਉਹ ਵੀ ਗਏ। ਸਤਿਗੁਰੂ ਮਹਾਰਾਜ ਆਪ ਗਏ ਗੁਲਬਾਗ ਦੇ ਕੋਲ, ਗੁਲਬਾਗ ਦੇ ਕੋਲ ਜਾ ਕੇ ਉਹਦੀ ਪਿੱਠ 'ਤੇ ਸਤਿਗੁਰੂ ਮਹਾਰਾਜ ਜੀ ਨੇ ਜਦੋਂ ਗੁਰੂ ਕੇ ਪਿਆਰੇ ਆਪਦਾ ਹੱਥ ਧਰਿਆ ਨਾ, ਬਚਨ ਕੋਈ ਨਹੀਂ ਕੀਤਾ, ਬਚਨ ਕੋਈ ਨਹੀਂ ਕੀਤਾ, ਵਾਪਸ ਮੁੜੇ ਆਏ ਨੇ। ਜਿਸ ਜਗ੍ਹਾ 'ਤੇ ਸਤਿਗੁਰੂ ਮਹਾਰਾਜ ਦਾ ਦੀਵਾਨ ਸੱਜਦਾ ਸੀ, ਸੰਗਤਾਂ ਜੁੜਦੀਆਂ ਸੀ, ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ, ਦੀਵਾਨ ਸੱਜ ਗਿਆ ਏ, ਆ ਕੇ ਸਤਿਗੁਰੂ ਮਹਾਰਾਜ ਜੀ ਨੇ ਹੁਣ ਸੰਗਤਾਂ ਦੇ ਵਿੱਚ ਉਤਸੁਕਤਾ ਹੋਰ ਵੱਧ ਗਈ ਏ। ਭਾਈ ਜੇਠਾ ਜੀ, ਰਾਏ ਜੋਧ ਜੀ, ਉਹ ਕਹਿੰਦੇ ਸਤਿਗੁਰੂ ਮਹਾਰਾਜ ਗਏ ਗੁਲਬਾਗ ਨੂੰ ਵੇਖ ਕੇ ਆਏ, ਪਰ ਬਚਨ ਕੋਈ ਨਹੀਂ ਕੀਤਾ, ਬੋਲ ਕੋਈ ਨਹੀਂ ਬੋਲੇ, ਗੱਲ ਕੀ ਏ। ਮਹਾਰਾਜ ਨੇ ਜਦੋਂ ਬਚਨ ਕੀਤੇ, ਕਹਿੰਦੇ ਭਾਈ ਵਿਧੀ ਚੰਦ ਕਿੱਥੇ ਆ। ਜਦੋਂ ਆਖਿਆ ਨਾ ਭਾਈ ਵਿਧੀ ਚੰਦ ਕਿੱਥੇ ਆ, ਭਾਈ ਵਿਧੀ ਚੰਦ ਜੀ ਉੱਧਰ ਸ਼ਸਤਰਾਂ ਦੀ ਜਦੋਂ ਸੇਵਾ ਕਰ ਰਹੇ ਸੀ, ਤੇ ਜਦੋਂ ਆਖਿਆ ਗਿਆ ਜਾਓ ਬਾਬਾ ਵਿਧੀ ਚੰਦ ਨੂੰ ਲੈ ਕੇ ਆਓ, ਵਿਧੀ ਚੰਦ ਨੂੰ ਜਾ ਕੇ ਸਤਿਗੁਰੂ ਮਹਾਰਾਜ ਜੀ ਦਾ ਹੁਕਮ ਸੁਣਾਇਆ, ਵਿਧੀ ਚੰਦ ਉਨੀ ਪੈਰੀ ਸਤਿਗੁਰੂ ਮਹਾਰਾਜ ਦੇ ਕੋਲ ਆ ਗਿਆ, ਹੱਥ ਜੋੜ ਕੇ ਨਮਸਕਾਰ ਕਰਕੇ ਖਲੋ ਗਿਆ। ਦਾਤਾ, ਯਾਦ ਕੀਤਾ ਸੇਵਕ ਨੂੰ? ਕਹਿੰਦੇ ਹਾਂ ਸ਼ੇਰਾ, ਤੈਨੂੰ ਯਾਦ ਕੀਤਾ ਏ। ਕਹਿੰਦੇ ਵਿਧੀ ਚੰਦ, ਤੂੰ ਗੁਲਬਾਗ ਨੂੰ ਲੈ ਕੇ ਆਇਆ, ਅਸੀਂ ਤੇਰਾ ਦੇਣ ਨਹੀਂ ਦੇ ਸਕਦੇ, ਤੂੰ ਗੁਲਬਾਗ ਨੂੰ ਲੈ ਕੇ ਆਏ, ਪਰ ਇੱਕ ਗੱਲ ਧਿਆਨ ਨਾਲ ਸੁਣ, ਅਸੀਂ ਨਹੀਂ ਚਾਹੁੰਦੇ, ਕਿਉਂਕਿ ਇੱਕ ਪਾਸੇ ਬਾਬੇ ਕੇ ਨੇ, ਦੂਜੇ ਪਾਸੇ ਬਾਬਰ ਕੇ ਨੇ, ਬਾਬੇ ਕਿਆਂ ਦੀ ਬਾਬਰ ਕਿਆਂ ਦੇ ਨਾਲ ਟੱਕਰ ਲੱਗੀ ਹੋਈ ਏ। ਸੱਚ ਇੱਕ ਪਾਸੇ ਆ ਅਤੇ ਝੂਠ ਇੱਕ ਪਾਸੇ ਆ, ਧਰਮ ਇੱਕ ਪਾਸੇ ਆ, ਅਧਰਮ ਇੱਕ ਪਾਸੇ ਆ, ਨੇਕੀ ਤੇ ਬਦੀ ਦੀ ਇਹ ਜੰਗ ਏ। ਅਸੀਂ ਨਹੀਂ ਚਾਹੁੰਦੇ ਇਸ ਲੜਾਈ ਦੇ ਵਿੱਚ ਇਹਨਾਂ ਬੇਜ਼ੁਬਾਨਾਂ ਦੀ ਜਿਹੜੀ ਜੋੜੀ ਉਹ ਤੜਫ ਤੜਫ ਕੇ ਮਰ ਜਾਂਦੇ। ਇਹ ਗੁਲਬਾਗ ਤੇ ਦਲਬਾਗ ਜਿਹੜੇ ਦੋ ਘੋੜਿਆਂ ਦਾ ਤੁਸੀਂ ਜ਼ਿਕਰ ਕਰਦੇ ਹੋ, ਕਰੋੜੀ ਮੱਲ ਲੈ ਕੇ ਆਇਆ। ਕਰੋੜੀ ਮੱਲ ਨੇ ਆਖਿਆ ਸੀ, ਮਾਲਕਾ ਮੈਂ ਆਪ ਇਹਨਾਂ ਵਛੇਰਿਆਂ ਨੂੰ ਇਕੱਠਿਆਂ ਨੂੰ ਪਾਲਿਆ, ਇਹ ਇਕੱਠੇ ਹੀ ਰਹੇ ਨੇ, ਇਕੱਠੇ ਪਾਲੇ ਨੇ। ਹੁਣ ਜਿਵੇਂ ਆਪਣੇ ਵਿੱਚ ਜਿਹੜੀ ਮੋਹ ਮਮਤਾ ਹੈ, ਇਸੇ ਤਰ੍ਹਾਂ ਇਹਨਾਂ ਪਸ਼ੂਆਂ ਪੰਛੀਆਂ ਦੇ ਵਿੱਚ ਵੀ ਗੁਲਬਾਗ ਤੇ ਦਲਬਾਗ ਇਕੱਠੇ ਪਏ ਨੇ। ਗੁਲਬਾਗ ਇਸ ਕਰਕੇ ਪੱਠੇ ਨਹੀਂ ਖਾਂਦਾ, ਇਸ ਕਰਕੇ ਉਹ ਪਾਣੀ ਨਹੀਂ ਪੀਂਦਾ, ਉਹਨੂੰ ਆਪਦੇ ਪਿਆਰੇ ਦਾ ਜਿਹੜਾ ਵਿਛੂੜਾ ਹੈ ਉਹ ਵੱਢ ਵੱਢ ਕੇ ਖਾਂਦਾ ਹੈ। ਵੇਖ, ਉਸ ਇਨਸਾਨ ਵਰਗਾ ਦੁਨੀਆਂ ਤੇ ਕੋਈ ਚੰਗਾ ਇਨਸਾਨ ਨਹੀਂ। ਲੋਕੀ ਸਦਕੇ ਜਾਂਦੇ ਨੇ, ਲੋਕੀ ਬੁਲਾਰੇ ਜਾਂਦੇ ਨੇ, ਜਿਹੜਾ ਵਿਛੜਿਆ ਹੋਇਆ ਨੂੰ ਮਿਲਾ ਦੇਵੇ ਉਹ ਤੋਂ ਲੋਕੀ ਸਦਕੇ ਜਾਂਦੇ ਨੇ, ਜਿਹੜਾ ਵਿਛੜਿਆ ਹੋਇਆ ਨੂੰ ਮਿਲਾ ਦੇਵੇ। ਹੁਣ ਦੂਜਾ ਪੱਖ ਵੀ ਇਹਦੇ ਨਾਲ, ਉਸ ਬੰਦੇ ਨੂੰ ਲਾਹਣਤਾਂ ਪੈਂਦੀਆਂ ਨੇ, ਉਸ ਬੰਦੇ ਦਾ ਕੋਈ ਮੁੱਖ ਵੇਖਣ ਨੂੰ ਤਿਆਰ ਨਹੀਂ ਹੁੰਦਾ, ਉਸ ਬੰਦੇ ਦੇ ਕੋਈ ਮੱਥੇ ਨਹੀਂ ਲੱਗਦਾ ਜਿਹੜਾ ਬੰਦਾ ਕਿਸੇ ਪਰਿਵਾਰ ਦੇ ਵਿੱਚ ਜਾ ਕੇ ਫਰਕ ਪਾ ਦੇਵੇ, ਭਰਾਵਾਂ ਦੇ ਵਿੱਚ ਜਾ ਕੇ ਫਰਕ ਪਾ ਦੇਵੇ, ਅਤੇ ਜਿਹੜਾ ਮਿੱਤਰ ਪਿਆਰਿਆਂ ਦੇ ਵਿੱਚ ਵਿਛੋੜਾ ਪਾ ਦੇਵੇ ਨਾ, ਉਸ ਬੰਦੇ ਨੂੰ ਦੁਨੀਆਂ ਲਾਹਣਤਾਂ ਪਾਉਂਦੀ। ਇਹ ਬੰਦੇ ਦਾ ਫਰਕ ਆ। ਮਨੁੱਖ ਮਨੁੱਖ ਵਿੱਚ ਅੰਤਰ, ਇੱਕ ਹੀਰਾ ਇੱਕ ਕੰਕਰ। ਵੇਖੋ ਜਦੋਂ ਕਸਵੱਟੀ ਲੱਗਦੀ ਮਿਲਾ ਦੇਣਾ, ਇਹਦੇ ਵਰਗਾ ਪੁੰਨ ਕੋਈ ਨਹੀਂ, ਤੇ ਗੁਰੂ ਮਹਾਰਾਜ ਜੀ ਦੀਆਂ ਬਖਸ਼ਿਆਂ ਦਾ ਪਾਤਰ ਬਣ ਜਾਂਦਾ ਇਹ ਮਨੁੱਖ। ਪਰ ਜੇ ਕਿਤੇ ਦੋ ਭਰਾਵਾਂ ਦੇ ਵਿੱਚ ਫਰਕ, ਮਿੱਤਰਾਂ ਵਿੱਚ ਵਿਛੋੜਾ ਪਾ ਦੇਣਾ, ਉਹਦੇ ਵਰਗਾ ਲਾਹਣਤੀ ਅਤੇ ਉਹਦੇ ਵਰਗਾ ਅਕਿਰਤਕਣ ਕੋਈ ਨਹੀਂ ਵੇਖਿਆ ਦੁਨੀਆਂ ਤੇ, ਉਹਦਾ ਤਾਂ ਭਾਰ ਵੀ ਧਰਤੀ ਨਹੀਂ ਚੱਲਦੀ, ਉਹੀ ਜੀ ਮਨੁੱਖ ਦਾ। ਇਸੇ ਲਈ ਹੁਣ ਤੇਰੇ ਹੱਥ ਫੈਸਲਾ ਏ, ਗੁਲਬਾਗ ਨਾ ਪੱਠੇ ਖਾਵੇ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਸੰਗਤਾਂ ਦੀਵਾਨ ਦੇ ਵਿੱਚ ਸੁਣਦੀਆਂ ਨੇ। ਭਾਈ ਵਿਧੀ ਚੰਦ ਖੜਾ, ਰਾਏ ਜੋਧ ਇੱਕ ਪਾਸੇ ਬੈਠਾ ਏ, ਅਤੇ ਭਾਈ ਜੇਠਾ ਜੀ, ਭਾਈ ਭੱਲਣ ਜੀ, ਹੋਰ ਵੀ ਗੁਰੂ ਕੇ ਪਿਆਰੇ ਸਿੱਖ ਸਜੇ ਹੋਏ ਨੇ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜਿਸ ਤਰ੍ਹਾਂ ਬਚਨ ਕਰ ਰਹੇ ਸੀ, ਉਹਦਾ ਜ਼ਿਕਰ ਢਾਡੀ ਜਥਾ ਗਾ ਕੇ ਇੰਜ ਕਰ

ਸਿਰ ਸਿਹਰਾ ਏ ਸਿੱਖਾ ਗੁਰੂ ਘਰ ਦੀ ਵਡਿਆਈ ਦਾ, ਜਸ ਗਾਊ ਬਲਵੰਤ ਕਮੀਸ਼ਰ ਤੇਰੀ ਨੇਕ ਕਮਾਈ ਦਾ। ਪੁੰਨ ਖੱਟ ਲੈ ਸ਼ੇਰ ਦੂਲਿਆ, ਮੇਲ ਮਿਲਾ ਦੇ ਜੋੜੇ ਦਾ, ਗੁਲਬਾਗ ਨਾ ਪੱਠੇ ਖਾਵੇ ਕਰ ਗਿਆ ਫਿਕਰ ਵਿਛੋੜੇ ਦਾ। ਆਖਿਆ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ, ਸ਼ੇਰਾ ਜਾਂ ਗੁਲਬਾਗ ਨੂੰ ਉੱਥੇ ਹੀ ਛੱਡਿਆ ਜਾਂ ਦਲਬਾਗ ਨੂੰ ਇੱਥੇ ਲਿਆ। ਜਦੋਂ ਮਹਾਰਾਜ ਨੇ ਆਖਿਆ ਨਾ ਗੁਲਬਾਗ ਨੂੰ ਉੱਥੇ ਹੀ ਛੱਡਿਆ, ਰਾਏ ਜੋਧ ਉੱਠ ਕੇ ਖੜਾ ਹੋ ਗਿਆ ਗੁਰੂ ਕਾ ਸਿੰਘ। ਸੱਚੇ ਪਾਤਸ਼ਾਹ ਮੇਰੀ ਬੇਨਤੀ, ਸਾਰੀਆਂ ਸੰਗਤਾਂ ਇਹ ਲੋਚਦੀਆਂ ਨੇ, ਇਹ ਘੋੜਿਆਂ ਦੀ ਜੋੜੀ ਆ ਜਿਹੜੀ ਇਹ ਤੁਹਾਡੇ ਦਰ ਤੇ ਸੁਣਦੀ ਹੈ, ਗੁਲਬਾਗ ਨੂੰ ਉੱਥੇ ਛੱਡਣ ਵਾਸਤੇ ਨਾ ਆਖੋ। ਮਾਲਕਾ ਤੂੰ ਕੁੱਲ ਦੁਨੀਆਂ ਦਾ ਮਾਲਕ ਏ, ਬਾਬਾ ਵਿਧੀ ਚੰਦ ਨੂੰ ਆਖੋ ਦਲਬਾਗ ਨੂੰ ਇੱਥੇ ਲੈ ਕੇ ਆ, ਤੇਰੇ ਦਰ ਤੇ ਸੁਣਦੀ ਹੈ ਜੋੜੀ। ਗੁਰੂ ਕੇ ਪਿਆਰਿਓ, ਉਸ ਸ਼ੇਰ ਦੀ ਘਾਲੀ ਹੋਈ ਘਾਲਣਾ ਹੈ। ਜਦੋਂ ਪਹਿਲਾਂ ਦਰਬਾਰ ਦੇ ਵਿੱਚ ਆਇਆ ਮਹਾਰਾਜ ਤੁੱਠੇ ਇਸ ਤੇ, ਆਖਿਆ ਸੀ ਸ਼ੇਰਾ ਮੰਗ ਕੁਝ ਜੇ ਮੰਗਣਾ ਏ। ਬਾਬਾ ਵਿਧੀ ਚੰਦ ਨੇ ਉਦੋਂ ਹੱਥ ਜੋੜ ਕੇ ਆਖਿਆ ਸੀ, ਆ ਗੁਰੂ ਮਹਾਰਾਜ ਜੀ ਤੋਂ ਦਾਤ ਲਈ, ਕਹਿੰਦਾ ਸਤਿਗੁਰਾਂ ਦਾ ਅੰਗ, ਸਾਧੂ ਦਾ ਸੰਗ, ਨਾਮ ਦਾ ਰੰਗ, ਨਿਸ਼ਚਾ ਅਪੰਗ, ਆਹ ਮੰਗਿਆ ਦਾਤਾ। ਜੇ ਤੁਸੀਂ ਤੁੱਠੇ ਹੋ ਨਾ ਮੇਰੇ ਤੇ, ਜੇ ਮੇਰੇ ਤੇ ਤੁਸੀਂ ਮਿਹਰਬਾਨ ਦਿਆਲ ਹੋਏ ਹੋ, ਮੈਂ ਝੋਲੀ ਅੱਡੀ ਆ, ਮੇਰੀ ਝੋਲੀ ਦੇ ਵਿੱਚ ਆਹ ਪਾ ਦਿਓ, ਸਤਿਗੁਰਾਂ ਦਾ ਅੰਗ, ਸਾਧੂ ਦਾ ਸੰਗ, ਨਾਮ ਦਾ ਰੰਗ, ਨਿਸ਼ਚਾ ਅਪੰਗ। ਆਓ ਇੱਥੋਂ ਹੀ ਇਤਿਹਾਸ ਦੀ ਲੜੀ ਕੱਲ ਦੇ ਦੀਵਾਨਾਂ ਦੇ ਵਿੱਚ, ਗੁਰੂ ਕਿਰਪਾ ਕਰੇ, ਗੁਰੂ ਬਖਸ਼ਿਸ਼ ਕਰੇ, ਸਮੁੱਚੀਆਂ ਗੁਰੂ ਪਿਆਰੀਆਂ ਗੁਰਸਿੱਖ ਸੰਗਤਾਂ ਅਦਭੁਤ ਸਤਿਕਾਰ ਦੇ ਨਾਲ ਹਾਜ਼ਰੀ ਭਰਦੀਆਂ ਨੇ। ਸਭ ਦੀਆਂ ਹਾਜ਼ਰੀਆਂ ਪ੍ਰਵਾਨ ਹੋਣ ਅਤੇ ਸਤਿਗੁਰੂ ਮਹਾਰਾਜ ਸਾਡੀ ਝੋਲੀ ਦੇ ਵਿੱਚ ਚੜ੍ਹਦੀ ਕਲਾ ਦੀ ਅਮੀਰੀ ਪਾਵੇ, ਇਹ ਅਰਦਾਸ ਬੇਨਤੀ ਆ। ਅਨੰਦ ਸਾਹਿਬ ਦਾ ਪਾਠ ਅਰਦਾਸ ਬੇਨਤੀ ਹੋਵੇਗੀ। ਆਓ ਰਲ ਮਿਲ ਕੇ ਅਨੰਦ ਸਾਹਿਬ ਦਾ ਪਾਠ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ। ਵਾਰ ਸ਼੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ। ਅਰਜਨ ਹਰ ਗੋਬਿੰਦੋ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆ ਵੈ ਧਾਏ। ਸਭ ਥਾਂ ਹੋਏ ਸਹਾਏ।

ਬੰਨ ਕਟਾਏ ਖੋਪੜੀਆਂ ਲੁਹਾਈਆਂ ਚਰਖਣੀਆਂ 'ਤੇ ਚੜ੍ਹੇ ਤਨਿਆਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ ਤਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ

ਦਾਨ ਕਰਨਾ, ਸਭਨਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣਾ ਜੀ, ਸਭਨਾਂ ਨੂੰ ਨਾਮਦਾਨ, ਚੜ੍ਹਦੀ ਕਲਾ, ਤੰਦਰੁਸਤੀ ਦੀ ਦਾਤ, ਬਖਸ਼ਿਸ਼ ਕਰਨੀ। ਸਤਿਗੁਰੂ ਜੀ ਕਿਰਪਾ ਕਰੋ ਜੀ,

ਸੰਭਾਲੀ ਅੰਨ ਦੇਖੇਗਾ ਦੇਵਨਹਾਰ ਤੇਰੇ ਦਾਨ ਕੀਮਤ ਨਾ ਪਵੇ ਤਿਸ ਦਾਤੇ ਕਵਣ ਸੁਮਾਰ।

चन सम चन।

ਹੋਏ ਜਾ ਤੇ ਤੇਰਾ ਨਾਇ ਵਸਾਰਾ ਗੌਰੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੀ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੀ ਕਰ ਸਾਧੂ

ਕਰਮ ਕਾਲ ਸਹਿ ਸ੍ਰੀ ਡੰਡਾ ਹੀ ਹਰ ਜਨ ਵਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਪਲ ਖੰਡਾ ਹੀ ਅਵਿਨਾਸ਼ੀ ਪੁਰਖ।

ਸਤਿ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਇ ਅਰਜਨ ਹਰਿ ਗੋਬਿੰਦੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੇ ਹੈ ਕਰਨਾਉ ਨੀ ਦਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋ ਚਵਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਸ਼ਾਮ ਦੇ ਦੀਵਾਨਾਂ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਟਹਿਲ ਸੇਵਾ ਕੀਤੀ ਗਈ ਹੈ। ਸੋਹਿਲਾ ਸਾਹਿਬ ਜੀ ਦੀ ਬਾਣੀ ਪੜ੍ਹੀ ਗਈ, ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ। ਇਸ ਵੇਲੇ ਆਪ ਜੀ ਆਪਣੇ ਨਿੱਜ ਸਥਾਨ ਵਿਖੇ ਸੁਭਾਵਾਨ ਹੋਵੋ।

ਪੂਜਿਆ ਤਿਨ ਹਰ ਵਾ ਪੂਜ ਕਰ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ।

ਦਾ ਸੋੜ ਕੋੜ ਭਾਲ ਥਕੇ ਵੇਦ ਕੈਨਕ ਵਾਤ ਸਹਿ ਸੁਠਾਰੈ ਕੈਨਕ ਦੇਬਾ ਸਲੂ ਇੱਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਤੀ ਸੁਰਤ ਨ ਪਾਈਆ ਨਦੀਆਂ ਤੈ ਵਾਹ ਪਵਹੈ ਸਮੁੰਦ ਨ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋ ਨਿੰਜੇ ਤੁਸ ਮਨੋ ਨਾ ਵਿਸਰਹਿ ਅੰਤ ਨਾ ਸਿਫਤੀ ਕਹਿਣੇ ਅੰਤ ਅੰਤ ਨਾ ਕਰਣੇ ਦੇਣ ਅੰਤ ਅੰਤ ਨਾ ਵੇਖਣ ਸੁਣਨ ਨਾਮ ਤੰਤ ਨਾ ਜਾਪੈ ਕਿਆਮ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੇ ਵਿਰਲਾਹਿਤਾ ਕੇ ਅੰਤ ਨਾ ਪਾਏ ਜਾਏ ਇਹ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਹੋਏ ਉੱਚਾ ਹੋਵੇ ਕੋਈ ਤੇ ਸੁੱਚੇ ਕਉ ਜਾਣੇ ਸੋਈ ਜੇਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨ ਤਮਾਏ ਕਿਤੇ ਮੰਗੈ ਜੋਧੇ ਪਾਰ ਕਿਤੇ ਅਗੰਟ ਨਹੀਂ ਵਿਚਾਰ ਕਿਤੇ ਖਪ ਟੁੱਟ ਹੈ ਵੇਕਾਰ ਕਿਤੇ ਲੈ ਲੈ ਮੁੱਕਰ ਪਾ ਹੇ ਕਿਤੇ ਮੂਰਖ ਖਾਹੀ ਖਾ ਹੇ ਕਿਤੇ ਦੁੱਖ ਭੁੱਖ ਸਦ ਮਾਰੇ ਪੇਹ ਦਾਤ ਤੇਰੀ ਦਾ ਤਾਰ ਬੰਦੇ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਏ ਕੋ ਆਖ ਨ ਪਾਏ ਉਹ ਜਾਣੇ ਜਿੱਤਿਆ ਮੋਏ ਖਾਏ ਆਪੇ ਜਾਣੇ ਆਪੇ ਦੇ ਆਖੈ ਸੇ ਭੇ ਕੇਹੀ ਕੇ ਜਿਸਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਮੁੱਲ ਵਾਪਾਰੀ ਅਮੁੱਲ ਭੰਡਾਰ ਮੁੱਲਾ ਵਹਿ ਮੁੱਲ ਲੈ ਜਾਹਿ ਮੁੱਲ ਭਾਹੇ ਮੁੱਲਾ ਸਮਾਹਿ ਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਅਮੁੱਲ ਪ੍ਰਵਾਨ ਮੁੱਲ ਬਖਸ਼ੀ ਸੋ ਮੁੱਲ ਨਿਸਾਨ ਅਮੁੱਲ ਕਰਮ ਅਮੁੱਲ ਫੁਰਮਾਣ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖਾ ਕਰਹੇ ਨਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰਹਿ ਵਖਿਆਣ ਆਖੇ ਵਰਮੇ ਆਖੇ ਅੰਦਰ ਆਖੇ ਗੋਪੀ ਤੈ ਗੋਵਿੰਦ ਆਖੇ ਸਰਵ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕਹਿ ਉੱਠ ਉੱਠ ਜਾ ਹੇ ਤੇ ਕਿਤੇ ਹੋਰ ਕਰੇ ਹੇ ਤਾਂ ਆਖ ਨਾ ਸਕੈ ਕਈ ਕੇ ਜੇਵੜ ਭਾਵੈ ਤੇਵੜ ਹੋਏ

ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਭਰੀ ਸੋ ਕਹੀਨ ਕੇਤੇ ਗਾਵਣ ਹਾਰੇ ਗਾਵੈ ਧੁਨੁ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ ਗਾਵੈ ਇੰਦ ਇਦਾ ਸੁਣ ਬੈਠੇ ਦੇਵਤੇ ਅੰਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ

ਮਾਲੇ। ਗਾਹ ਵਾਹਿਗੁਰੂ ਮਹਾਂਬਲ ਸੂਰਾ, ਗਾਹ ਵਾਹਿ ਖਾਣੀ ਚਾਰੇ, ਗਾਹ ਵਾਹਿ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ ਸਹੀ ਤੁਧ ਨੂੰ, ਗਾਹ ਵਾਹਿ ਜੋਤ ਭਾਵ ਨਰੱਤੇ ਤੇਰੇ ਭਗਤ ਰਸਾਲੇ। ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸੱਚਾ ਸਾਚੀ ਨਾਈ ਹੈ, ਭੀ ਹੋਸੀ ਜਾਏ ਨਾ ਜਾਸੀ। ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਨ ਸੀ, ਮਾਇਆ ਜਿਨੂੰ ਪਾਈ, ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰ ਸੀ, ਹੁਕਮ ਨਾ ਕਰਨਾ ਜਾਈ।

ਧਿਆਨ ਕੀ ਕਰਹਿ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤਰੰਡਾ ਪ੍ਰਤੀਤਾਈ ਪੰਥੀ ਸਗਲ ਜਮਤੀ ਮਨ ਜੀਤੈ ਜਗ ਜੀਤ ਵਾਦੇਸ ਤਸਿਆ ਦੇ ਸੁਆਦਨ ਨੀਲਾਨਾਦਨਾਥ ਜੁਗ ਜੁਗ ਇੱਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟਕਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿਦੇਵਰਾ ਸਾਧ ਸੰਜੋਗ ਵਿਜੋਗ ਦੇ ਕਰ ਚਲਾਵਹਿ ਲੇਖੇ ਆਵੈ ਭਾਗ ਆਦੇਸ ਤਸੈ ਆਦੇਸ ਆਦਨ ਨੀਲਾਨਾਦਨਾਥ ਜੁਗ ਜੁਗ ਇੱਕ ਹੋਵੇ ਸੇਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵਤ ਸੁਭਾਵੈ ਤਿਵੈ ਚਲਾ

ਸਵਾਦਿਸ਼ਟ ਸਿਆਦੇ ਸਵਾਦਾ ਨੀਲਾ ਨਾਦਨ ਆਪ ਜੁਗ ਜੁਗ ਇੱਕੋ ਵੇਸ ਆਸਣ ਲੋਏ ਲੋਏ ਭੰਡਾਰ ਜੁਗ ਛਪਾਇਆ ਸੋਇ ਕਾ ਵਾਰ ਕਰ ਕਰ ਵੇਖਾਇ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਸੈ ਆਦੇਸ਼ ਵਾਦਾ ਨੀਲਾ ਨਾਦਨਾਥ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋ ਹੀ ਲੱਖ ਹੋਵੈ ਲੱਖ ਵੀਸ ਲੱਖ ਲੱਖ ਗਿੜਾ ਕੀ ਹੈ ਇੱਕ ਨਾਮ ਜਗਦੀਸ਼ ਹੇਤਰਾਹੇ ਪਤ ਪਵੜੀਆਂ ਚੜੀਐ ਹੋਏ ਇੱਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਈਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੇ ਠੀਕ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜ ਮਾਰ ਮਨ ਸੋਰ ਜੋਰ ਨ ਸੁਰਤੀ ਗਿਆਨ ਵਿਚਾਰ

ਸਰਕਾਰ ਤਥੈ ਸੋਨ ਪੰਥ ਪ੍ਰਵਾਨ ਨਦਰੀ ਕਰਮ ਪਵੈ ਨਿਸਣ ਕਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾਇ ਉਹ ਧਰਮ ਗਿਆਨ ਖੰਡ ਕਾਇਆ ਕੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ਼ ਕੇਤੀ ਅਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇ

ਆਦ ਬਿਨੋਦ ਕੋੜ ਆਨੰਦ ਸਰਮਖੰਡ ਕੀ ਬਾਣੀ ਰੂਪ ਤਥਾ ਘਾਟ ਘੜੀਏ ਬਹੁਤਾ ਨੂਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ ਤਥਾ ਘੜੀਏ ਸੁਰਤ ਮਤ ਮਨ ਬੁੱਧ ਤਥਾਏ ਘੜੀਏ ਸੁਰਾ ਸਿਧਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਥਾਏ ਹੋਰ ਨ ਕੋਈ ਹੋਰ ਤਥਾਏ ਜੋਤ ਮਹਾਂਬਲ ਸੂਰਤਨ ਮੈਂ ਰਾਮ ਰਹਿਆ ਭਾਰ ਪੂਰ ਤਥਾਏ ਸੀਤੋ ਸੀਤਾ ਮੈਂ ਮਾਹੇ

ਬਸੈ ਮਨ ਮਾਹਿ ਤਿੱਥੈ ਭਗਤੋ ਸਹਿ ਕੇ ਲੋਕ ਕਰੈ ਅਨੰਦ ਸੁੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭਣਜੇ ਕੋ ਕਸੈ ਤੈ ਅੰਤ ਨਾ ਤਿੱਥੈ ਲੋਹ ਲੋਹ ਆਕਾਰ ਜੇਵ ਜੇਵ ਹੁਕਮ ਤਵੈ ਤਿਉਕਾਰ ਵੇਖੈ ਵੇਖਸੈ ਕਰ ਵਿਚਾਰ ਨਾਨਕ ਕਥਨ ਕਰੜਾ ਸਾਰ ਜਾਤੁ ਪਾਵਹਾਰਾ ਧੀਰਜ ਸੁਨਿਆਰ ਐਰਣ ਮਤ ਵੇਦ ਹਥਿਆਰ ਭਾਉ ਫਲਾ ਅਗਨ ਤਪ ਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ

ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗੀਆਂ ਬੁਰੀਆਂ ਵਾਚੈ ਧਰਮਾਂ ਦੂਰ।

ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ਼੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਸੰਤੁਐ ਪ੍ਰਸਾਦ ਚੱਕਰ ਚਿਹਨ ਅਰ ਬਰੰਜਾ ਤਰਪਾਤ ਨਾਹਿਨ ਜੇਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ ਅਚਲ ਮੂਰਤਨ ਭਉ ਪ੍ਰਕਾਸ਼ ਸਮਿਤੋ ਕਹਿ ਜੈ ਕੋਟ ਇੰਦਰ ਇੰਦਰਾਣ ਸਾਹਿ ਸਾਣ ਗਣਿਤ ਜੈ ਤ੍ਰੇ ਭਵਨ ਮਹੀਪ ਸੁਰ ਨਰ ਸੁਰ ਨਿਤ ਨਿਤ ਬੰਦਨ ਗੈਤ ਤੁਐ ਸਰਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰ ਰੂਪੇ ਨਮਸਤੰ ਰੂਪੇ ਨਮਸਤੰ ਭੇਖੇ ਨਮਸਤੰ ਲੇਖੇ ਨਮਸਤੰ ਅਕਾਇ ਨਮਸਤੰ ਅਜਾਇ ਨਮਸਤੰ ਗੰਜੇ ਨਮਸਤੰ ਭੰਜੇ ਨਮਸਤੰ ਨਾਮੇ ਨਮਸਤੰ ਠਾਮੇ ਨਮਸਤੰ ਕਰਮ ਨਮਸਤੰ ਧਰਮੰ ਨਮਸਤੰ ਨਾਮ ਨਮਸਤੰ ਧਾਮ ਨਮਸਤੰ ਜੀਤੇ ਨਮਸਤੰ ਪੀਤੇ ਨਮਸਤੰ ਬਾਹ ਨਮਸਤੰ ਢਾਹ ਨਮਸਤੰ ਨੀਲੇ ਨਮਸਤੰ ਨਾਦੇ ਨਮਸਤੰ ਛੇਦੇ ਨਮਸਤੰ ਗਾਦੇ ਨਮਸਤੰ ਗੰਜੇ ਨਮਸਤੰ ਭੰਜੇ ਨਮਸਤੰ ਉਦਾਰੇ ਨਮਸਤੰ ਪਾਰੇ ਨਮਸਤੰ ਸੁਏਕੇ ਨਮਸਤੰ ਅਨੇਕੇ ਨਮਸਤੰ ਭੂਤੇ ਨਮਸਤੰ ਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸ਼ੇ ਨਮਸਤੰ ਨਿਰਭੇਸ਼ੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਕਾਤੇ ਨਮਸਤੰ ਨਿਰਧੂਤੇ ਨਮਸਤੰ ਭੂਤੇ ਨਮਸਤੰ ਲੋਕੇ ਨਮਸਤੰ ਸੋਕੇ ਨਮਸਤੰ ਨਿਰਤਾਪੇ ਨਮਸਤੰ ਥਾਪੇ ਨਮਸਤੰ ਤ੍ਰਿਮਾਨੇ ਨਮਸਤੰ ਨਿਧਾਨੇ ਨਮਸਤੰ ਗਾਹਿ ਨਮਸਤੰ ਬਾਹਿ ਨਮਸਤੰ ਤ੍ਰਿਵਰਗੇ ਨਮਸਤੰ ਸਰਗੇ ਨਮਸਤੰ ਪ੍ਰਭੋਗੇ ਨਮਸਤੰ ਸਜੋਗੇ ਨਮਸਤੰ ਰੰਗੇ ਨਮਸਤੰ ਭੰਗੇ ਨਮਸਤੰ ਗੰਮੇ ਨਮਸਤਸਤ੍ਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਜਾਤੇ ਨਮਸਤੰ ਪਾਤੇ ਨਮਸਤੰ ਮਜਬੇ ਨਮਸਤਸਤਾ ਜਵੇ ਅਦੇ ਸੰਦੇਸ ਨਮਸਤੰ ਭੇਸੇ ਨਮਸਤੰ ਨਿਰਤਾਮੇ ਨਮਸਤੰ ਨਿਰਬਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਸਤ ਦੇਵੈ ਨਮਸਤੰ ਪੇਵੈ ਨਮਸਤੰ ਜਨਮੇ ਨਮਸਤੰ ਸੁਬਨਮੇ ਨਮੋ ਸਰਵਗਾਉਨੇ ਨਮੋ ਸਰਵਭਾਉਨੇ ਨਮੋ ਸਰਵਰੰਗੇ ਨਮੋ ਸਰਵਭੰਗੇ ਨਮੋ ਕਾਲ ਕਾਲੇ ਨਮਸਤਸਤ ਦਇਆਲੇ ਨਮਸਤੰ ਵਰਨੇ ਨਮਸਤੰ ਮਰਨੇ ਨਮਸਤੰ ਗਿਰਾਰੰ ਨਮਸਤੰ ਕਿਰਤਾਰੰ ਨਮੋ ਸਰਵਧੰਦੇ ਨਮੋ ਸਤਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਭਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤਰਾਗੇ ਨਮਸਤੰ ਸੁਹਾਗੇ ਨਮੋ ਸਰਵਸੋਖ ਨਮੋ ਸਰਵਪੋਖ ਨਮੋ ਸਰਵਕਰਤਾ ਨਮੋ ਸਰਵਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵਦਿਆਲੇ ਨਮੋ ਸਰਵਪਾਲੇ ਚਾਚਰੀ ਛੰਦ ਤੁਐ ਪ੍ਰਸਾਦਿ

ਜਾਤ ਜਾਕਰ ਜਨ ਮਨ ਬਹੀਮ ਚੱਕਰ ਬੱਕਰ ਫਿਰੈ ਚਤਰ ਚੱਕ ਮਾਨ ਹੀ ਪੁਰਤੀਨ ਲੋਕ ਚੌਦਹਿ ਕੇ ਵਿਖੈ ਜਗ ਜਾ ਪਈ ਜਿਹ ਜਾਪ ਹੁਆ ਦੇਵ ਅਨਾਦ ਮੂਰਥਾ ਪਿਓ ਸਭੈ ਜਿਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖਾ ਪਾਰ ਸਰਬ ਬਿਸਵਰ ਚਿਓ ਸੁਯਮ ਪਵਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖਾ ਦੇਸ ਧਰਮ ਧਾਮ ਸੁਪਰਮ ਰਹਿਤ ਭੂਤ ਅਲਖ ਅਭੇ ਸੰਗਰਾਗ ਨਰੰਗ ਜਾ ਕਹਿ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਆਨ ਉਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਯਾਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਿਤ ਪਾਰ ਸਰਬਗੰਤਾ ਸਰਬਹੰਤਾ ਸਰਬ ਤੇ ਅਨਭੇਕ ਸਰਬ ਸ਼ਾਸਤ੍ਰ ਨ ਜਾਣੈ ਜੇ ਰੂਪ ਰੰਗ ਰੇਖ ਪਰਮ ਵੇਦ ਪੁਰਾਣ ਜਾ ਕੈ ਨੇਤ ਭਾਵਤ ਨੇਤ ਕੋਟ ਸਿਮ

ਭੁਜੰਗ ਪਰਿਆਤ ਛੰਦ ਚਤੁਰ ਚੱਕਰਵਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ

ਭਗਤ ਹੈ ਬਿਰਖਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਅਲੇਖਿਆ ਦੇਖਿਆ ਅਲੇਖਿਆ ਭੇਖਿਆ ਟਹ ਹੈ ਅਗਹ ਹੈ ਅਸੰਭ ਹੈ ਅਗੰਭ ਹੈ।

ਛੱਜੀਆਂ ਗਿਆਸ ਨੇ ਭੰਗ ਉਪਮਾ ਪਾਰਗਤ ਮਿਤੋ ਉਦਾਰ ਜਲ ਥਲੇ ਮਣ ਦਿਸ ਸਵਪਨ ਜਲ ਥਲ ਮਹੰਤ ਦਿਸ ਵਿਸ ਬੇਅੰਤਨ ਭਵਨ ਆਸਤ੍ਰਿਤ ਧਰ ਧੁਰਾਸਾ ਜਾਨ ਬਾਹੁ ਇਕਸਦਾ ਓਂਕਾਰ ਆਦਿ ਕਥਨੀ ਅਨਾਦ ਖਲ ਖੰਡ ਖਿਆਲ ਗੁਰ ਬਰੇ ਅਕਾਲ ਕਰ ਕਰ ਪ੍ਰਣਾਮ ਚਿਤ ਚਰਨ ਨਾਮ ਅਣ ਛਿਜ ਗਾਤ ਅਜਿਜਨਾ ਬਾਤ ਹੁਣ ਚੰਜ ਗਾਤ ਨਰੰਜ ਬਾਤ ਅਣ ਟੁੱਟ ਭੰਡਾਰ ਅਣ ਠਟਾ ਪਾਰ ਅਡੀਠ ਧਰਮ ਅਤਿ ਢੀਠ ਕਰਮ ਅਣਮਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤੁਐ ਪ੍ਰਸਾਦਿ।

ਸਰਬੰਬਰ ਹੈ, ਸਰਬੰਕਰ ਹੈ, ਸਰਪਾਸਿਆ ਹੈ, ਸਰਵਨਾਸਿਆ ਹੈ, ਕਰੁਣਾਕਰ ਹੈ, ਵਿਸ਼ਵੰਬਰ ਹੈ, ਸਰਬੇਸ਼ਰ ਹੈ, ਜਗਤੇਸ਼ਰ ਹੈ, ਬ੍ਰਹਮੰਡ ਸਹਿ, ਕਲਖੰਡ ਸਹਿ, ਪਰਤੇ ਪਰ ਹੈ, ਕਰੁਣਾਕਰ ਹੈ, ਜਪਾ ਜਪਿਆ ਥਪਾ ਥਾਪੈ, ਅਕ੍ਰਿਤਾ ਕ੍ਰਿਤ ਹੈ, ਅੰਮ੍ਰਿਤਾ ਮ੍ਰਿਤ ਹੈ, ਅੰਮ੍ਰਿਤਾ ਮ੍ਰਿਤ ਹੈ, ਕਰੁਣਾ ਕ੍ਰਿਤ ਹੈ, ਅਕ੍ਰਿਤਾ ਕ੍ਰਿਤ ਹੈ, ਦ੍ਰਣੀ ਮ੍ਰਿਤ ਹੈ, ਅਮਤੇਸ਼ਵਰ ਹੈ, ਪਰਮੇਸ਼ਵਰ ਹੈ, ਅਕ੍ਰਿਤਾ ਕ੍ਰਿਤ ਹੈ, ਅੰਮ੍ਰਿਤਾ ਮ੍ਰਿਤ ਹੈ, ਅਜਬਾ ਕ੍ਰਿਤ ਹੈ, ਅੰਮ੍ਰਿਤਾ ਮ੍ਰਿਤ ਹੈ, ਨਰ ਨਾਇਕ ਹੈ, ਖਲਕਾਇਕ ਹੈ, ਵਿਸ਼ਵੰਪਰ ਹੈ, ਕਰੁਣਾਲੇ ਹੈ, ਨਿਪ ਨਾਇਕ ਹੈ, ਸਰਪਾਇਕ ਹੈ, ਭਾਭੰਜਨ ਹੈ, ਅਰਗੰਜਨ ਹੈ, ਰਿਪਤਾਪਨ ਹੈ, ਜਪ ਜਾਪਨ ਹੈ, ਅਕਲੰਕ੍ਰਿਤ ਹੈ, ਸਰਵਾਕ੍ਰਿਤ ਹੈ, ਕਰਤਾਕਰ ਹੈ, ਹਰਤਾਰ ਹੈ, ਪਰਮਾਤਮਾ ਹੈ।

ਤੇ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ

ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਰ ਮਿਰਦੰਗ ਨਗਾਰੇ ਗੁੰਜਤ ਗੋੜ ਗਜਾਨ ਕੇ ਸੁੰਦਰ ਹਿੱਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੀ ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕਹੋ ਅੰਤ ਕੇ ਧਾਮ ਸਿਧਾਰੇ।

ਪਾਉਣ ਆਹਾਰ ਜਤੀ ਜਤ ਧਾਰ ਸਭੈ ਸੁਵਿਚਾਰ ਹਜ਼ਾਰ ਕ ਦੇਖੈ ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨੂ ਏਕ ਨਾ ਲੇਖੈ ਸੁਧ ਸੁਪਾਹ ਦੁਰੰਤ ਦੁਬਾ ਸੁਸਾਸਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈ ਕਰ ਪਰਬਤ ਪੰਖਾ ਲੈ ਨਹਾ ਲੈਂਗੇ ਤੋਰ ਹਰੀ ਮਰੂਰ ਮਵਾਸ ਮਾਤੇ ਮਤੰਗਨ ਮਾਨ ਮਲੈਂਗੇ ਸ਼੍ਰੀ ਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਪਾਰ ਵੱਡੇ ਬਰਿਆਰ ਅਭਿਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਲਿੰਦ ਮਵਾਸਨ ਤੋਰਤ ਦੇਸ ਮਲਿੰਦ ਮਵਾਸਨ ਮਤ ਗਜਾਨ ਕੀ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੁਬਤ ਨਹੀ ਚਕ ਚਾਰ ਲਵਈਆ ਸਾਹਿਬ ਸ਼੍ਰੀ ਸਭ ਕੋ ਸਿਰ ਨਾਇਕ ਜਾਚਿਕ ਅਨੇਕ ਸੁ ਏਕ ਦੇਵਈਆ ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪ ਬਾੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਤ ਪਜਾਉਂ ਤ੍ਰਿਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਦਿਕ ਦਾਨ ਅਨੇਕ ਸੁਅੰਬਰ ਸਾਜ ਬਰੇਂਗੇ ਬ੍ਰਹਮ ਮਹੇਸ਼ਰ ਵਿਸ਼ਨੁ ਸੱਚੀ ਪਤ ਅੰਤ ਫਸੇ ਜਮ ਫਾਸ ਪਰੇਂਗੇ ਜੇ ਨਰ ਸ਼੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨ ਦੇ ਧਰੇਂਗੇ ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹਿਓ ਬਕ ਧਿਆਨ ਲਗਾਇਓ ਨਹਾਤ ਫਿਰਿਓ ਨੀਏ ਸਾਸ ਸਮੁੰਦਰ ਨੂੰ ਲੋਕ ਗਇਓ ਪਰਲੋਕ ਗਵਾਇਓ ਬਾਸ ਕੀਓ ਬਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ

ਕਾਹੂ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮੈਂ ਕਾਹੂ ਪਿਸ਼ਾਹ ਕੋ ਸੀਸ ਨਿਵਾਇਓ ਕੋ ਬੁਤਾਨ ਕੋ ਪੂਜਤ ਹੈ ਪਸ

ਨਮਸਕਾਰ ਤਸਹੀ ਕੁਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲਮੋ ਬਦਕੀਓ ਘਟ ਘਟ ਕੇ ਅੰਤਰ ਕੀ ਜਾਣ।

ਕਹੀ ਭੂਪਾ ਅੰਡਜ ਜੇਰ ਜਸੇ ਤਜਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਇਓ ਸੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਪ ਹੋਇਆ ਜੁਗਾ ਸਰੂਪ ਸੁਯੰਭਵ ਅਵ ਰੱਛਾ ਮੇਰੀ ਤੂੰ ਕਰੋ ਸਿੱਖ ਉਬਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੁਹੀ ਤਬ ਸਰਨੀ ਪਰੇ ਤਿਨਕੇ ਦੁਸ਼ਟ ਦੁਖਤ ਹੋਏ ਮਰੇ ਪੁਰਖ ਜਮਨ ਭਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਵਟਾਰੇ

ਹਮ ਏਕ ਨਾ ਜਾਣਿਓ ਸ਼੍ਰੀ ਅਸਪਾਨ ਕਿਰਪਾ ਤੁਮਰੀ ਕਾਰੋ, ਮੈਂ ਨਾ ਕਹਿਓ ਸਭ ਤੋਂ ਹਿਬ ਖਾਨਿਓ ਦੋਰਾ।

ਸੱਚ ਸਾਹਿਬਾ ਕਿਆ ਨਹੀਂ ਘਰ ਤੇਰੇ, ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਤਨੇਰੇ, ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨਵਾਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆ, ਕਹਿ ਨਾਨਕ ਸੁਣੋ ਸੰਤ ਹੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ, ਕੰਟਕ ਮਾਰਿਆ ਧੁਰ ਕਰਮ ਪਾਇਆ, ਤੁਧ ਜਿਨ ਕਹੋ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ।

ਸੋਈ ਦਿਨ ਪਾਵੈ ਆ ਬਸੰਤ ਪਿਆਰੇ ਹੋ ਕਥ ਕੀ ਕਰੈ ਕਹਾਣੀ ਕਰੈ ਕਹਾਣੀ ਕਥ ਕੇਰੀ ਕਿਤ ਦੁਆਰੇ ਪਾਈਐ ਤਨ ਮਨ ਧਨ ਸਭ ਸੌ

ਕਥੇ ਹੋ ਅਕਥ ਕਹਾਣੀ। ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ, ਏ ਮਾਇਆ ਮੋਹਣੀ ਜਿਹਨੂੰ ਇਹ ਧਰਮ ਭੁਲਾਇਆ। ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈ ਆ, ਕੁਰਬਾਨ ਕੀਤਾ ਤਸੈ ਵਿੱਟ ਹੋ ਜਿਨ ਮੋਹ ਮੀਠਾ ਲਾਇਆ।

ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਉ ਤਿੱਖੀ ਵਾਲ ਹੁ ਨਿਕੀਤ ਮਾਰਗ ਜਾਣਾ ਗੁਰ ਪ੍ਰਸਾਦ

ਏਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਤਿਨ ਕੈ ਮਨ ਵਸਿਆ। ਜਿਨ

ਪਵਿੱਤ ਹੋਏ ਸੇਜਣਾ ਜਿਨੀ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਵਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ।

ਨੈ ਜਾਏ ਸਹਿ ਸਕਤੈ ਸੰਜਮ ਰਹੇ ਕਰਮ ਕਮਾਏ ਸਹਿ ਸਹਿਜੀ ਉਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵਉ ਸ਼ਬਦ ਲੱਗ ਹੋ।

ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਅ ਹੋ ਰਹੇ ਗੁਰੂ ਨਾਲੇ।

ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਵੇਕੀ ਆ ਜਾਏ। ਅਨੇਕ ਜੂਨੀ ਭਰਮੂ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰ ਸ਼ਬਦ ਸੁਣਾਏ। ਕਹੈ ਨਾਨਕ ਵਿਚਾਰ ਦੇਖੋ ਹੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ,

ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪੈ ਰਵਾਣੀ ਕਹੈ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ, ਗੁਰ ਕਾ ਸਬਦ ਰਤਨ ਹੈ ਹੀਰੇ ਜਿਤ ਜੜਾਓ, ਸਭ ਰਤਨ ਜਿਤ ਮਨ ਲਾਗਾ ਇਹ ਹੁਆ ਸਮਾਓ, ਸਭ ਸੇਤੀ ਮਨ ਮਿਲਿਆ ਸੱਚ।

0: ਜਿਸ ਨੂੰ ਵੰਦਨ ਹਰ ਨਿਵ ਲਾਗੈ
1: ਜਾਗਤ ਰਹਿਣ ਵਿਹਾਣੀ
0: ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨਹੋਂ ਵਿਸਾਰੀਐ ਮਨਹੋਂ ਕਿਉਂ ਵਿਸਾਰੀਐ ਵਿੜਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹ ਪੋਹੇ ਨਾ ਸਕੀ ਜਿਸ ਨੂੰ ਆਪਣੀ ਨਿਵਲਾਵੇ।

ਸਾਰੀ ਹੈ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ। ਜਾਤ ਸਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ।

ਚਲਤ ਨਦਰੀ ਆਇਆ ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀਤਾ ਤੂੰ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰਚਰਨ ਲਾਗੇ ਦਿਨ ਸੁਭਾਗੇ

ਹਰ ਬਿਨਿਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾਂ ਹਰ ਇੱਕ ਹੈ ਹਰ ਬਿਨਿਅਵਰ ਨਾ ਕੋਈ ਕਹੇ ਨਾਨਕੇ ਨੇਤਰੇ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸ੍ਰਵਣ ਹੋ ਮੇਰੇ ਹੋ ਸੱਚੈ ਸੁਣਨੇ ਨੂੰ ਪਠਾਏ ਸੱਚੈ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮੰਤਨ ਹਰਿਆ ਹੋਵਾ ਰਸਨਾ ਰਸ

ਸੱਚੋ ਧਿਆਵਹਿ ਜਾਤੁ ਭਾਵਹਿ ਗੁਰਮੁਖ ਜਨਾ ਬੁਝਾਵਹੇ ਹੋ ਸਚ ਸਭਨਾ ਕਾ ਖਸਮ ਹੈ ਜਿਸ

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਏ, ਅਰਜਨ ਹਰਿ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨਾਉਣ ਦਿਆ ਵੈ ਧਾਏ। ਸਾਬ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਾਬ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ, ਚਵਰ ਤਖਤ ਦੇ ਮਾਲਕ, ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਵਿੱਤਰ ਪਾਠ, ਦਰਸ਼ਨ, ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲੁਹਾਈਆਂ, ਚਰਖਣੀਆਂ 'ਤੇ ਚੜ੍ਹੇ, ਤਨਿਆਰਿਆਂ ਨਾਲ ਚਿੜਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ, ਤਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ 'ਤੇ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪ੍ਰਿਥਵੀ

ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰਚਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ।

ਮਨ ਸ਼ੁਕਰਾਨਾ ਹੈ ਸਤਿਗੁਰੂ ਜੀ ਉਪਰੰਤ ਪਾਵਨ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਕੀਤੇ ਗਏ ਨਿਤਨੇਮ ਕਰਦਿਆਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫੀ ਬਖਸ਼ਣੀ ਜੀ। ਅੱਗੇ ਤੋਂ ਸਮਾਤ ਬਖਸ਼ਿਸ਼ ਕਰਨੀ, ਬਾਣੀ ਪੜ੍ਹਨ ਸੁਣਨ ਦਾ ਬਲ ਬਖਸ਼ਿਸ਼ ਕਰਨਾ, ਬਾਣੀ ਦਾ ਭਾਵ ਮਨ 'ਤੇ ਵਸਾਉਣਾ ਜੀ। ਅੰਮ੍ਰਿਤ ਵੇਲੇ ਤੋਂ ਸਮੂਹ ਸੰਗਤਾਂ ਨੇ ਆਪ ਜੀ ਦੇ ਦਰ 'ਤੇ ਹਾਜ਼ਰੀਆਂ ਭਰੀਆਂ, ਸਭਨਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਨਾਮ ਦਾਨ, ਚੜ੍ਹਦੀ ਕਲਾ, ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਆਪ ਜੀ ਕੇ ਹਜ਼ੂਰ ਸਮੂਹ ਸੰਗਤ ਵੱਲੋਂ ਪਾਵਨ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਜੀ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਇਸ ਵੇਲੇ ਆਪ ਜੀ ਆਪਣੇ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅੰਮ੍ਰਿਤ ਵੇਰੇ ਦੇ ਕੀਰਤਨ ਦੀਵਾਨ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਪਿਆਰੇ ਮੇਲ

सोरठ महला नवा।

ਨਾਨਕ ਦੇਵਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੇ ਜਿਣਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆ ਕੁਦਰਤ ਵਧੀਆ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈਸਾ।

0: ਲੋਕ ਮਹੱਲਾ ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪਾਉਣ ਪਾਣੀ ਵੈ ਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾਲ ਨਾਨਕ ਮੁਸੇ ਗਿਆਨ ਮੇ ਹੋਣੀ ਆਏ ਗਿਆ ਚਮਕਾਲ ਮਹੱਲਾ ਪਹਿਲਾ
1: ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉੜ ਉਡਰਾਵਾ।

ਹਿਰਦੈ ਸੱਚਾ ਹੋਏ ਕੀ ਮਲ ਉਤਰੈ ਤਨ ਕਰੇ ਹੱਛਾ ਧੋਏ। ਸੱਚ ਤਾਂ ਪਰ ਜਾਣੀਐ ਜਾਂ ਸੱਚ ਧਰੇ ਪਿਆਰ, ਨਾਉ ਸੁਣਮਣ ਰਹਿਸੀਐ ਤਾਂ

ਪੁਸਤਕ ਸੰਧਿਆ ਬਾਦੰਗ ਸਿਲ ਪੂਜ ਸਬਗਲ ਸਮਾਦੰਗ ਮੁਖ ਝੂਠ ਬਿਭੁਕਣ ਸਾਰੰਗ ਤ੍ਰਹਿਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕ ਲਾਟੰ ਦੁਇ ਧੋਤੀ ਬਸ।

ਕਹੋ ਟਲ ਗੁਰ ਸੇਵੀਐ ਅਹਿੰਸ ਸਹਿਜ ਸੁਭਾਅ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨਾਵਾਂ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਜੇ ਸਿਮਰਤ ਗਨ ਕਾਸੀ ਉਦਰੀ ਤਾਕੋ ਜਸੁਰ ਧਾਰੋ ਰਹਾਓ

ਕਹਿ ਸਿਮਰਨ ਅਰ ਨਿਰਭੈ ਪਦ ਪਾਇਆ ਦੁੱਖ ਹਰਤਾ ਇਹ ਬਿਦ ਕੋ ਸੁਆਮੀ ਤੈ ਕਾਹੇ ਬਿਸਰਾਇਆ ਜਬ ਹੀ ਸ਼ਰਨ ਗਹੀ ਕਿਰਪਾ ਨਿਧ ਗਜ ਗਰਾ ਤੇ ਛੂਟਾ ਮਹਿਮਾ ਨਾਮ ਕਹਾਂ ਲਓ ਵਰਨੋ ਰਾਮ ਕਹਿਤ ਬੰਧਨ ਤਹਿ ਤੁਟਾ ਅਜਾ ਮਲ ਪਾਪੀ ਜਗ ਜਾਨੈ ਨਿਮਕ ਮਾਹੇ ਨਿਸ

ਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਸਤਿਗੁਰਾਂ ਦੀ ਕਿਰਪਾ ਦੁਆਰਾ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਸ਼ਨ ਦੁਆਰੇ ਕਰ ਰਹੇ ਹਾਂ ਅਤੇ ਨਾਲ ਦੀ ਨਾਲ ਅੰਮ੍ਰਿਤਮਈ ਬਚਨ, ਅੰਮ੍ਰਿਤਮਈ ਬਾਣੀ ਸਰਵਣ ਕਰ ਰਹੇ ਹਾਂ। ਜੋ ਗੁਰੂ ਘਰ ਦੇ ਕੀਰਤਨੀਆਂ ਵੱਲੋਂ ਗੁਰੂ ਘਰ ਦੀ ਮਰਿਆਦਾ ਅਨੁਸਾਰ ਹਰ ਰੋਜ਼ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦੇ ਕੀਰਤਨ, ਉਪਰੰਤ ਜੋ ਅੰਮ੍ਰਿਤ ਵੇਲੇ ਮੁੱਖ ਵਾਕ ਜੋ ਸਾਡੇ ਮਨ ਲਈ ਇਹ ਬਾਣੀ ਹੁਕਮ ਹੈ, ਹੁਕਮਨਾਮਾ ਬਖਸ਼ਿਸ਼ ਕਰਦੇ ਨੇ, ਆਪ ਜੀ ਨੇ ਸਰਵਣ ਕੀਤਾ। ਅੱਜ ਦਾ ਮੁੱਖ ਵਾਕ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਦੇ ਮੁੱਖ ਤੋਂ ਉਚਾਰਨ ਕੀਤੀ ਹੋਈ ਬਾਣੀ ਹੈ। ਸ਼੍ਰੀ ਗੁਰੂ ਤੇਗ ਬਹਾਦਰ ਜੀ ਸਾਨੂੰ ਅੱਜ ਦੇ ਸ਼ਬਦ ਵਿੱਚ ਮਨ ਨੂੰ ਸਮਝਾ ਰਹੇ ਨੇ ਵੀ ਤੂੰ ਜੇ ਪਰਮੇਸ਼ਰ ਦੀ ਸ਼ਰਨ 'ਚ ਆ ਜਾਵੇਂ, ਜੇ ਤੂੰ ਉਸ ਦਾ ਨਾਮ ਜਪੇ, ਤੂੰ ਪਾਰ ਹੋ ਜਾਏਗਾ। ਹੋਰ ਕੋਈ ਤਰੀਕਾ ਨਹੀਂ ਹੈ ਦੁਨੀਆਂ ਦੇ ਵਿੱਚ, ਇੱਕੋ ਹੀ ਯੁਗਤੀ ਹੈ ਜਿਹੜੀ ਗੁਰਬਾਣੀ 'ਚ ਵਾਰ ਵਾਰ ਸਮਝਾਈ ਗਈ ਹੈ, ਉਸ ਵਾਹਿਗੁਰੂ ਦਾ ਸਿਮਰਨ। ਅੱਜ ਦੇ ਸ਼ਬਦ ਵਿੱਚ ਫਿਰ ਉਹਨਾਂ ਜੀਵਾਂ ਦਾ ਜ਼ਿਕਰ ਕੀਤਾ ਸਾਨੂੰ ਸਮਝਾਉਣ ਲਈ ਵੀ ਉਹਨਾਂ ਦੇ ਭਾਵੇਂ ਕਰਮ ਕਿਹੋ ਜਿਹੇ ਵੀ ਸੀ, ਪਰ ਉਹ ਸਾਧੂਆਂ ਦੀ ਸੰਗਤ, ਗੁਰਮੁਖਾਂ ਦੀ ਸੰਗਤ, ਭਗਤਾਂ ਦੀ ਸੰਗਤ ਕਰਕੇ ਉਹ ਪਰਮੇਸ਼ਰ ਦਾ ਨਾਮ ਜਪ ਕੇ ਉਹ ਪਾਰ ਹੋ ਗਏ ਸਾਰੇ। ਇੱਥੋਂ ਤੱਕ ਵੀ ਇੱਕ ਹਾਥੀ ਦਾ ਜ਼ਿਕਰ ਆਇਆ, ਉਹਦਾ ਗੁਰਬਾਣੀ 'ਚ ਜ਼ਿਕਰ ਆਉਂਦਾ, ਉਹਨੇ ਕਿਹੜੀ ਕਿਸੇ ਤੋਂ ਵਿੱਦਿਆ ਪੜ੍ਹੀ ਸੀ, ਉਹਨੇ ਕਿਹੜਾ ਕੋਈ ਜਪ ਤਪ ਕੀਤਾ ਸੀ, ਪਰ ਅੰਤ ਵੇਲੇ ਉਸਨੂੰ ਵਾਹਿਗੁਰੂ ਚੇਤੇ ਆ ਗਿਆ। ਕਹਿੰਦੇ ਉਹ ਵੀ ਛੁੱਟ ਗਿਆ, ਉਹ ਤਾਂ ਹੀ ਚੇਤੇ ਆਊਗਾ ਜੇ ਸਾਡਾ ਕੋਈ ਹੋਰ ਆਸਰਾ ਨਹੀਂ ਹੋਊਗਾ। ਜਦੋਂ ਸਾਨੂੰ ਅਸੀਂ ਸੰਸਾਰ ਦੀ ਟੇਕ ਲੈ ਕੇ ਚੱਲਦੇ ਹਾਂ, ਦੂਜੇ ਦੀ ਟੇਕ ਲੈ ਕੇ ਚੱਲਦੇ ਹਾਂ ਪਰਮਾਤਮਾ ਨੂੰ ਛੱਡ ਕੇ, ਫਿਰ ਪਰਮਾਤਮਾ ਸਾਡੀ ਰੱਖਿਆ ਨਹੀਂ ਕਰਦਾ। ਜਿਨ੍ਹਾਂ ਨੂੰ ਪੂਰਨ ਭਰੋਸਾ ਇੱਕ 'ਤੇ ਟੇਕ ਹੈ, ਉਹ ਸੰਸਾਰ 'ਚ ਰਹਿੰਦਿਆਂ ਹੋਇਆਂ, ਪਰਿਵਾਰ 'ਚ ਰਹਿੰਦਿਆਂ ਹੋਇਆਂ ਉਸ ਵਾਹਿਗੁਰੂ ਨਾਲ ਜੁੜ ਕੇ ਨਾਮ ਸਿਮਰਨ ਬੰਦਗੀ ਕਰਦੇ ਨੇ ਅਤੇ ਇਹ ਜੀਵਨ ਸਫਲ ਹੋ ਜਾਂਦਾ। ਇਸ ਲਈ ਗੁਰਬਾਣੀ ਦੇ ਵਿੱਚ ਸਾਨੂੰ ਵਾਰ ਵਾਰ ਇਹ ਜੀਵਨ ਸਫਲ ਕਰਨ ਦੀ ਯੋਗਤੀ ਵਿਧੀ ਸਮਝਾਈ ਗਈ ਹੈ। ਜਿਹੜਾ ਮਨੁੱਖਾ ਜਨ ਮਿਲਿਆ, ਉਹ ਨਾਮ ਜਪ ਕੇ, ਬੰਦਗੀ ਕਰਕੇ, ਸਿਮਰਨ ਕਰਕੇ, ਇਹ ਵਿਕਾਰਾਂ ਦਾ ਖਿਹੜਾ ਛੱਡ ਕੇ ਹੀ ਜੀਵਨ ਸਫਲ ਹੁੰਦਾ ਹੈ। ਇਸ ਲਈ ਜਿੰਨਾ ਚਿਰ ਜੀਵ ਸੰਗਤ 'ਚ ਨਹੀਂ ਆਉਂਦਾ, ਗਿਆਨ ਨਹੀਂ ਹੁੰਦਾ, ਉਨਾ ਚਿਰ ਆਪਣੀ ਮੱਤ ਨਾਲ ਪੂਜਾ ਕਰਦਾ ਪਰ ਜੀਵਨ ਸਫਲ ਨਹੀਂ ਹੁੰਦਾ। ਇਸ ਕਰਕੇ ਅੱਜ ਦੇ ਸ਼ਬਦ ਵਿੱਚ ਸੋਰਠ ਰਾਗ ਦੇ ਵਿੱਚ ਨੌਵੇਂ ਗੁਰਦੇਵ ਸਾਨੂੰ ਸਾਡੇ ਮਨ ਨੂੰ ਸਮਝਾ ਰਹੇ ਨੇ, ਕਿਉਂਕਿ 1430 ਅੰਗਾਂ 'ਚ ਸਮਝਾਇਆ ਹੀ ਮਨ ਨੂੰ ਗਿਆ। ਜਿੰਨੇ ਵੀ ਮਨ ਨੇ ਇਹ ਜੋਤ ਸਰੂਪ ਨੇ ਅਤੇ ਸਾਰਿਆਂ ਨੂੰ ਇੱਕੋ ਹੀ ਉਪਦੇਸ਼ ਹੈ। ਇਸ ਲਈ ਗੁਰਬਾਣੀ ਮਨ ਨੂੰ ਸਮਝਾ ਰਹੀ ਹੈ, ਕਿਸੇ ਇੱਕ ਪਰਸਨ ਨੂੰ ਨਹੀਂ ਸਮਝਾ ਰਹੀ, ਕਿਸੇ ਜਾਤ ਜਾਂ ਕਿਸੇ ਹੋਰ ਮਜ਼ਹਬ ਨੂੰ ਨਹੀਂ ਸਮਝਾ ਰਹੀ, ਸਿਰਫ ਮਨ ਨੂੰ, ਕਿਉਂਕਿ ਮਨ ਇੱਕੋ ਹੀ ਹੈ, ਇੱਕ ਪਰਮਾਤਮਾ ਦਾ, ਆਪਾਂ ਸਾਰੇ ਉਹਦੇ ਵਿੱਚੋਂ ਪੈਦਾ ਹੋਏ ਹਾਂ। ਆਓ ਸ਼ਬਦ ਦੀ ਵਿਚਾਰ ਆਰੰਭ ਕਰੀਏ।

ਸਿਮਰਤ ਗਨ ਕਾਸੀ ਉਦਰੀ ਤਾਕੋ ਜਸ ਉਰਧਾਰੋ ਰਹਾਉ। ਇਹ ਰਹਾਉ ਦੀ ਪੰਗਤੀ ਆ, ਸ਼ਬਦ ਦਾ ਮੂਲ ਭਾਵ ਹੈ। ਸਾਨੂੰ ਸਮਝਾ ਰਹੇ ਨੇ, ਹੇ ਮਨ ਪ੍ਰਭ ਕੀ ਸ਼ਰਨ ਵਿਚਾਰੋ, ਤੂੰ ਪਰਮੇਸ਼ਰ ਦੀ ਸ਼ਰਨ 'ਚ ਆ ਜਾ, ਗੁਰੂ ਦੇ ਰਾਹੀਂ ਪਰਮੇਸ਼ਰ ਦੀ ਸ਼ਰਨ 'ਚ ਆ ਜਾ। ਗੁਰੂ ਦੀ ਸ਼ਰਨ 'ਚ ਆਉਣਾ ਪੈਂਦਾ, ਪਹਿਲਾਂ ਸੰਗਤ 'ਚ ਆਉਣਾ ਪੈਂਦਾ, ਫਿਰ ਸੰਗਤ 'ਚ ਰਾਹੀਂ ਫਿਰ ਗੁਰੂ ਦਾ ਗਿਆਨ ਹੁੰਦਾ, ਫਿਰ ਗੁਰੂ ਦੀ ਸ਼ਰਨ 'ਚ ਆ ਜਾਂਦਾ ਮਨ, ਗੁਰੂ ਦੇ ਰਾਹੀਂ ਪਰਮੇਸ਼ਰ ਦੇ ਸਨਮੁੱਖ ਹੋ ਜਾਂਦਾ, ਫਿਰ ਉਹਦੀ ਸ਼ਰਨ 'ਚ ਰਹਿੰਦਾ। ਇਸ ਲਈ ਉਹਦਾ ਸੁਭਾਅ ਹੈ, ਜਿਹੜਾ ਉਹਦੀ ਸ਼ਰਨ 'ਚ ਰਹਿੰਦਾ ਉਹਨੂੰ ਕੰਠ ਨਾਲ ਲਾ ਕੇ ਰੱਖਦਾ, ਉਹਦੀ ਹਰ ਵੇਲੇ ਰੱਖਿਆ ਕਰਦਾ ਅਤੇ ਅੰਤ ਵੇਲੇ ਵੀ ਕਰਦਾ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਛੰਦ। ਇਹ ਸੁਭਾਅ ਹੈ ਵਾਹਿਗੁਰੂ ਜੀ ਦਾ, ਜਿਹੜਾ ਵੀ ਸ਼ਰਨ 'ਚ। ਅਤੇ ਸਾਨੂੰ ਨੌਵੇਂ ਗੁਰਦੇਵ ਕਹਿੰਦੇ, ਹੇ ਮਨ ਪਰਮੇਸ਼ੁਰ ਦੀ ਸ਼ਰਨ 'ਚ ਲੈ ਜਾ, ਇੱਕ ਦੀ ਸ਼ਰਨ 'ਚ ਲੈ ਜਾ, ਕੋਈ ਦੂਜਾ ਨਹੀਂ ਹੈ ਤੈਨੂੰ ਇੱਥੋਂ ਸੰਸਾਰ ਦੇ ਵਿੱਚੋਂ ਕੱਢਣ ਵਾਲਾ। ਉਦਾਹਰਣ ਦੇ ਰਹੇ ਨੇ ਸਾਨੂੰ ਗਨਕਾ ਦੀ, ਕਹਿੰਦੇ ਜੈ ਸਿਮਰਤ ਗਨਕਾ ਸੀ ਉਦਰੀ ਤਾਕੋ ਜਸ ਉਰਧਾਰੋ। ਔਰ ਮੈਂ ਹਿਰਦਾ, ਹਿਰਦੇ 'ਚ ਉਸ ਵਾਹਿਗੁਰੂ ਦਾ ਜਸ ਕਰ, ਮਨ ਦੁਆਰਾ ਉਸ ਵਾਹਿਗੁਰੂ ਦਾ ਜਸ ਕਰ, ਜਿਹਦਾ ਸਿਮਰਨ ਕਰਕੇ ਗਨਕਾ ਤਰਗੀ। ਹੁਣ ਜਿਹੜੀ ਗਨਕਾ ਸੀ ਉਹਦਾ ਜਿਹੜਾ ਆਪਾਂ ਪੜ੍ਹਦੇ ਹਾਂ, ਉਹਦਾ ਜੀਵਨ ਜਿਹੜਾ ਸੀਗਾ ਉਹ ਵੇਸਵਾ ਦਾ ਸੀ। ਗਨਕਾ, ਗਨਕਾ ਦਾ ਭਾਵ ਹੁੰਦਾ ਹੈ ਬਹੁਤੇ ਪੁਰਸ਼ਾਂ ਨਾਲ ਸੰਬੰਧ ਕਰਨਾ ਜਾਂ ਬਹੁਤੀਆਂ ਇਸਤਰੀਆਂ ਨਾਲ ਸੰਬੰਧ ਕਰਨਾ, ਉਹ ਗਨਕਾ ਹੈ। ਜਿਹੜੇ ਕਿ ਇੱਕ ਏਕਾ ਨਾਰੀ ਜਤੀ ਹੋਏ, ਇਸ ਕਰਕੇ ਗਨਕਾ ਦਾ ਮਤਲਬ ਹੈ ਜਿਹੜਾ ਜੀਵ ਕਾਮ ਵਸ ਹੈ। ਇਸ ਕਰਕੇ ਇਹ ਜੋ ਗਨਕਾ ਸੀ ਜਿਸ ਦਾ ਜ਼ਿਕਰ ਆਉਂਦਾ, ਇਹ ਵੀ ਇਹ ਕਰਮ ਕਰਦੀ ਸੀ, ਪਰੰਤੂ ਜਦੋਂ ਕੋਈ ਪੂਰਵਲਾ ਕਰਮ ਹੁੰਦਾ ਉਦੋਂ ਇਹ ਵਿਧੀ ਬਣਦੀ ਹੈ, ਜੁਗਤੀ ਬਣਦੀ ਹੈ। ਮਹਾਰਾਜ ਕਹਿੰਦੇ, ਪੂਰਵ ਕਰਮ ਅੰਕਰ ਜਾਂ ਪ੍ਰਗਟਿਓ ਭੇਟਿਓ ਪੁਰਖ ਰਸਕ ਵਿਰਾਗੀ, ਮਿਟਿਓ ਗਿਆਨ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਕੋਈ ਐਸਾ ਸਤਪੁਰਖ ਮਿਲ ਜਾਵੇ, ਜਿਹੜਾ ਸਾਧੂ ਸੰਤ ਕੋਈ ਭਗਤ ਜਿਹੜਾ ਪਰਮੇਸ਼ੁਰ ਨਾਲ ਜੁੜਿਆ ਹੋਵੇ, ਗੁਰੂ ਨਾਲ ਜੁੜਿਆ ਹੋਵੇ, ਉਹਦੀ ਸੰਗਤ ਕਰਨ ਦੇ ਨਾਲ ਜੀਵ ਨੂੰ ਗਿਆਨ ਹੋ ਜਾਂਦਾ, ਉਹਦੇ ਖੋਟੇ ਕਰਮ ਨਾਸ਼ ਹੋ ਜਾਂਦੇ ਨੇ। ਇਸ ਲਈ ਇਹਦੇ ਕਰਮਾਂ ਲਈ ਸਮਾਂ ਬਣਿਆ, ਸਾਧੂ ਦਾ ਸੰਗ ਹੋਇਆ, ਸਾਧੂ ਇਹਦੇ ਕੋਲ ਆਇਆ, ਇਹਨੂੰ ਉਹਨੇ ਗਿਆਨ ਦਿੱਤਾ। ਪੁੱਤਰੀ ਕਿਹਾ ਜਦੋਂ ਬੁਲਾਇਆ, ਮਨ ਬਰਾਗੀ ਹੋ ਗਿਆ ਵੀ ਮੈਨੂੰ ਤਾਂ ਅੱਜ ਤੱਕ ਕਿਸੇ ਨੇ ਪੁੱਤਰ ਕਿਹਾ ਹੀ ਨਹੀਂ ਗਾ, ਸਾਰੇ ਮਾੜੀਆਂ ਨਜ਼ਰਾਂ ਨਹੀਂ ਤੱਕਦੇ ਸੀ। ਇਸ ਲਈ ਐਸਾ ਮਨ ਵਿਰਾਗੀ ਹੋਇਆ, ਸਾਧੂ ਦੀ ਸ਼ਰਨ 'ਚ ਪੈ ਗਈ ਵੀ ਮੇਰਾ ਜੀਵਨ ਦਾ ਆਧਾਰ ਵੀ ਹੋ ਸਕਦਾ। ਫਿਰ ਉਹ ਸੰਤ ਜਨਾਂ ਨੇ ਕਿਹਾ ਵੀ ਹਾਂ ਹੋ ਸਕਦਾ, ਇੱਕੋ ਹੀ ਕਾਰਨ, ਤੈਨੂੰ ਨਾਮ ਜਪਣਾ ਪਊਗਾ, ਇਹ ਜੋ ਕਰਮ ਹੈ ਤੈਨੂੰ ਛੱਡਣਾ ਪਊਗਾ। ਇਹਨੂੰ ਗਿਆਨ ਹੋ ਗਿਆ, ਇਸ ਨੇ ਉਹ ਕਰਮ ਛੱਡ ਕੇ ਸਿਮਰਨ ਕਰਨ ਲੱਗ ਗਈ। ਸਾਧੂ ਨੂੰ ਪਹਿਲਾਂ ਇਹਨੇ ਕਿਹਾ ਵੀ ਮੈਥੋਂ ਜਪਿਆ ਨਹੀਂ ਜਾਣਾ, ਜਿਵੇਂ ਆਪਾਂ ਵੀ ਕਹਿ ਦਿੰਦੇ ਸਾਥੋਂ ਸਿਮਰਨ ਨਹੀਂ ਹੁੰਦਾ, ਨਾਮ ਨਹੀਂ ਜਪਿਆ ਜਾਂਦਾ, ਬਾਣੀ ਨਹੀਂ ਪੜ੍ਹੀ ਜਾਂਦੀ। ਉਹਨਾਂ ਨੇ ਕਿਹਾ ਵੀ ਵਿਧੀ ਬਣਾ ਦਿੰਦਾ, ਕੋਈ ਕਾਰਨ ਬਣ ਜਾਂਦਾ। ਉਹਨਾਂ ਨੇ ਇੱਕ ਤੋਤਾ ਸੀ ਜਿਹਨੂੰ ਉਹ ਰਾਮ ਰਾਮ ਕਹਿੰਦਾ ਸੀ, ਕਹਿੰਦੀ ਉਹਨੂੰ ਤੋਤਾ ਦੇ ਤਾ ਔਰ ਕਿਹਾ ਵੀ ਇਹਨੂੰ ਰੋਜ਼ ਰਾਮ ਰਾਮ ਕਹਾਇਆ ਕਰ ਅਤੇ ਆਪ ਵੀ ਕਿਹਾ ਕਰ। ਜਦੋਂ ਉਹ ਤੋਤੇ ਨੂੰ ਰਾਮ ਰਾਮ ਕਹਾਉਂਦੀ ਤਾਂ ਹੌਲੀ ਹੌਲੀ ਮਨ ਗਿੱਜ ਗਿਆ। ਗੁਰਬਾਣੀ 'ਚ ਦੱਸਿਆ ਗਿਆ ਵੀ ਜਿਹੜਾ ਪਰਮੇਸ਼ਰ ਦਾ ਨਾਮ ਹੈ ਨਾ, ਇੱਕ ਵਾਰ ਲੈਣ ਦੇ ਨਾਲ ਕਰੋੜਾਂ ਪਾਪ ਖਤਮ ਹੋ ਜਾਂਦੇ ਨੇ। ਜਦੋਂ ਉਹਨੇ ਰਾਮ ਕਿਹਾ ਪਰਮੇਸ਼ਰ ਨੂੰ, ਹਿਰਦੇ 'ਚੋਂ ਵਿਰਾਗੀ ਹੋ ਕੇ ਕਿਹਾ ਤਾਂ ਉਹਦੇ ਪਾਪ ਖੰਡਨ ਹੋ ਗਏ। ਇੱਕ ਦਿਨ ਸਮਾਂ ਬਣਿਆ, ਉਹਦਾ ਜਦੋਂ ਸਮਾਂ ਅੰਤ ਆਉਣਾ ਸੀ ਤਾਂ ਉਹ ਤੋਤੇ ਨੂੰ ਰਾਮ ਰਾਮ ਕਹਾਉਂਦੀ, ਸਵੇਰੇ ਉੱਠ ਕੇ ਉਹਨੂੰ ਭੋਜਨ ਪਾਣੀ ਚਕਾਉਂਦੀ। ਇੱਕ ਦਿਨ ਅੰਧੇਰਾ ਹੁੰਦਾ ਅੱਗੇ, ਇਸ ਤਰ੍ਹਾਂ ਦਾ ਸਮਾਂ ਨਹੀਂ ਸੀਗਾ। ਉਹਨੇ ਸਵੇਰੇ ਉੱਠੀ, ਉਹ ਰਾਤ ਨੂੰ ਕੋਈ ਸੱਪ ਆ ਕੇ ਤੋਤੇ ਨੂੰ ਖਾ ਗਿਆ ਅਤੇ ਉਹ ਪਿੰਜਰੇ 'ਚ ਬੈਠਾ ਸੀ। ਅਤੇ ਜਦੋਂ ਉਹ ਗਈ ਉਹਨੂੰ ਭੋਜਨ ਪਾਉਣ ਅਤੇ ਰਾਮ ਰਾਮ ਕਹਾਉਣ, ਅਤੇ ਸੱਪ ਨੇ ਡੰਗ ਮਾਰਿਆ, ਉਹਦੀ ਮੌਤ ਹੋ ਗਈ। ਉਹ ਰਾਮ ਨੂੰ ਚੇਤੇ ਕਰਦੀ ਹੋਈ, ਵਾਹਿਗੁਰੂ ਨੂੰ ਚੇਤੇ ਕਰਦੀ ਹੋਈ ਉਧਰ ਗਈ, ਸੰਸਾਰ ਸਾਗਰ ਤੋਂ ਤਰ ਗਈ।
ਉਦਾਹਰਨ ਦਿੱਤੀ ਹੈ ਨੌਵੇਂ ਪਾਤਸ਼ਾਹ ਜੀ ਨੇ। ਜਿਹੜਾ ਬੰਦਾ ਕਹਿ ਦਿੰਦਾ ਵੀ ਅਸੀਂ ਤਾਂ ਬੜੇ ਪਾਪੀ ਹਾਂ ਜੀ, ਅਸੀਂ ਪਾਪ ਛੱਡੋਗੇ ਤਾਂ ਹੀ ਗੁਰੂ ਦੀ ਸ਼ਰਨ 'ਚ ਆਓਗੇ, ਗਿਆਨ ਹੋਊਗਾ, ਜੇ ਛੱਡਣਾ ਹੀ ਨਹੀਂ ਕਹੀ ਜਾਓ ਮੈਂ ਤਾਂ ਪਾਪੀ ਹਾਂ ਫਿਰ ਕੀ ਗੱਲ ਬਣਨੀ ਹੈ। ਮਹਾਰਾਜ ਕਹਿੰਦੇ ਵੀ ਇਹ ਛੱਡ ਕੇ ਸਿਮਰਨ ਕਰਕੇ ਦੇਖੋ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਗੁਰੂ ਦੀ ਸ਼ਰਨ 'ਚ ਆ, ਪਰਮੇਸ਼ਰ ਦੀ ਸ਼ਰਨ 'ਚ ਆ। ਜੈ ਸਿਮਰਤ ਗਨਕਾ ਸੀ ਉਧਰੀ, ਕਹਿੰਦੇ ਇਹ ਗਨਕਾ ਉਧਰ ਗਈ ਤਰ ਗਈ, ਤਾਂ ਕੋ ਜਸ ਅਰਧਾਰੋ, ਉਸ ਵਾਹਿਗੁਰੂ ਦਾ ਜਸ ਤੂੰ ਹਿਰਦੇ 'ਚ ਵਸਾ, ਉਸ ਵਾਹਿਗੁਰੂ ਨੂੰ ਹਿਰਦੇ ਦੁਆਰਾ ਸਿਮਰਨ ਕਰ, ਉਸਦਾ ਪ੍ਰੇਮ ਦੁਆਰਾ ਸਿਮਰਨ ਕਰ। ਰਹਾਓ, ਇਹ ਰਹਾਓ ਦੀ ਪੰਗਤੀ ਹੈ, ਇਹ ਸ਼ਬਦ ਦਾ ਮੂਲ ਭਾਵ ਹੁੰਦਾ ਜਾਣੀ ਦੀ। ਇਹਦੇ ਵਿੱਚ ਸਾਨੂੰ ਦੱਸਿਆ ਪ੍ਰਤੱਖ ਰੂਪ, ਜੇ ਤਰਨਾ ਚਾਹੁੰਦੇ ਹੋ ਤਾਂ ਤੁਸੀਂ ਪਰਮੇਸ਼ੁਰ ਦਾ ਸਿਮਰਨ ਕਰੋ, ਬੰਦਗੀ ਕਰੋ, ਸਾਸ ਸਾਸ ਸਿਮਰਨ ਕਰੋ, ਸਾਸ ਗ੍ਰਾਸ ਸਿਮਰਨ ਕਰੋ। ਅੱਗੇ ਸੁਰਤੀ ਰੋਮ ਰੋਮ ਸਿਮਰਨ ਕਰਦੀ ਹੈ ਫਿਰ ਜਾ ਕੇ। ਇਸ ਕਰਕੇ ਪਰਮੇਸ਼ੁਰ ਦਾ ਨਾਮ ਜਪ ਕੇ ਹੀ ਤਰਿਆ ਜਾ ਸਕਦਾ। ਇਹ ਨੌਵੇਂ ਪਾਤਸ਼ਾਹ ਦਾ ਅੱਜ ਦਾ ਮੁੱਖ ਜੋ ਰਹਾਓ ਦਾ ਪਦਾ ਹੈ ਉਹਦੇ ਵਿੱਚ ਕਿਹਾ ਗਿਆ। ਅੱਗੇ ਜਾ ਕੇ ਹੋਰ ਉਦਾਹਰਨ ਦਿੰਦੇ ਨੇ, ਕਹਿੰਦੇ ਅਟਲ ਪਿਓ ਤਰੂੰ ਜਾਂ ਕਹਿ ਸਿਮਰਨ ਅਰ ਨਿਰ ਭੈ ਪਦ ਪਾਇਆ, ਦੁੱਖ ਹਰਤਾ ਇਹ ਬਿਦ ਕੋ ਸੁਆਮੀ ਤੈ ਕਾਹੇ ਵਿਸਰਾਇਆ। ਤਰੂੰ ਭਗ ਹੋਇਆ ਉਹਦੀ ਸਾਖੀ ਆਉਂਦੀ ਆ, ਕਹਿੰਦੇ ਉਹਦਾ ਸਿਮਰਨ ਕਰਨ ਲੱਗ ਗਿਆ। ਉਹ ਵੀ ਕਾਰਨ ਕੀ ਬਣਿਆ, ਕੋਈ ਕਾਰਨ ਬਣਦਾ ਸਿਮਰਨ ਦਾ। ਆਪਣੇ ਪਿਤਾ ਦੀ ਗੋਦੀ 'ਚ ਬੈਠ ਗਿਆ, ਮਤਰੇਈ ਨੇ ਉਹਨੂੰ ਉਠਾ ਕੇ ਚੰਡਤਾ, ਇੱਕ ਚੰਡ ਮਾਰਿਆ। ਉਹ ਰੋਂਦਾ ਰੋਂਦਾ ਮਾਂ ਕੋਲ ਗਿਆ। ਭਾਈ ਗੁਰਦਾਸ ਦੀਆਂ ਬਾਰਾਂ 'ਚ ਵੀ ਆਪਾਂ ਕੱਲ੍ਹ ਪਰਸੋਂ ਕਥਾ ਕੀਤੀ ਹੈ ਸ਼ਾਮ ਨੂੰ। ਉਹ ਮਾਂ ਕੋਲ ਗਿਆ ਅਤੇ ਮਾਂ ਨੂੰ ਜਾ ਕੇ ਕਹਿੰਦਾ ਵੀ ਤੂੰ ਮਾਂ ਰਾਣੀ ਹੈ ਕਿ ਨੁਕਰਾਣੀ ਹੈ, ਵੀ ਪਿਤਾ ਦੀ ਮੈਂ ਗੋਦੀ 'ਚ ਜਾ ਕੇ ਬੈਠਾ ਅਤੇ ਮੈਨੂੰ ਕਿਉਂ ਨੇ ਠਾਇਆ, ਕਿਉਂ ਮਾਰਿਆ ਮਤਰੇਈ ਦੂਜੀ ਮਾਂ ਨੇ, ਕਿਉਂਕਿ ਰਾਜ ਦੀਆਂ ਕਈ ਰਾਣੀਆਂ ਹੁੰਦੀਆਂ। ਉਹ ਕਹਿੰਦੀ ਹੈ ਤਾਂ ਮੈਂ ਰਾਣੀ ਹਾਂ ਪਰ ਮੇਰੀ ਭਗਤੀ ਘੱਟ ਆ, ਤਾਂ ਨੁਕਰਾਣੀਆਂ ਵਾਲਾ ਮੇਰਾ ਹਾਲ ਆ। ਫਿਰ ਉਹ ਪੁੱਛਦਾ ਹੈ ਭਗਤੀ ਕਰਨ ਕੀ ਮਿਲਦਾ, ਲੱਗ ਬੱਚਾ ਸੀ, ਛੋਟੀ ਉਮਰ ਸੀ। ਉਹ ਕਹਿੰਦੀ ਸਾਰੀ ਦੁਨੀਆਂ ਦਾ ਰਾਜ ਭਾਗ ਵੀ ਮਿਲ ਜਾਂਦਾ ਜੇ ਕੋਈ ਭਗਤੀ ਕਰ ਲਏ। ਰਾਜਾ ਸਗਲੀ ਸ੍ਰਿਸ਼ਟ ਕਾ ਨਾਮ ਮਨ ਭਿੰਨਾ, ਜੇ ਕਿਤੇ ਪਰਮੇਸ਼ੁਰ ਦੇ ਨਾਮ ਦੇ ਵਿੱਚ ਸਾਡਾ ਮਨ ਭਿੱਜ ਜਾਵੇ, ਇੱਕ ਰੂਪ ਹੋ ਜਾਵੇ, ਸ਼ਬਦ ਰੂਪ ਹੋ ਜਾਵੇ, ਉਹ ਰਾਜ ਹੈ ਸਾਰੀ ਸ੍ਰਿਸ਼ਟੀ ਦਾ। ਮਾਂ ਦੇ ਉਪਦੇਸ਼ 'ਤੇ ਧਰੋਂ ਭਗਤੀ ਕਰਨ ਲੱਗ ਗਿਆ। ਨਾਰਦ ਮੁਨੀ ਉਹਨੂੰ ਮਿਲਿਆ, ਨਾਰਦ ਮੁਨ ਉਪਦੇਸਿਆ, ਉਹਨੇ ਉਪਦੇਸ਼ ਦਿੱਤਾ, ਭਗਤੀ ਕੀਤੀ ਔਰ ਪਰਮਾਤਮਾ ਨੂੰ ਮਿਲਾਪ ਹੋ ਗਿਆ, ਇੱਕ ਰੂਪ ਹੋ ਗਿਆ, ਜਿਹਨੂੰ ਕਹਿੰਦੇ ਅਟਲ ਪਿਓ। ਅਟਲ ਪਦਵੀ ਹੁੰਦੀ ਆ ਅਮਰ ਪਦਵੀ, ਜਨਮ ਮਰਨ ਤੋਂ ਛੁੱਟ ਜਾਣਾ। ਕਹਿੰਦੇ ਅਟਲ ਪਿਓ ਤਰੂੰ ਜਾਂ ਕੈ ਸਿਮਰਨ, ਕਿਹਦਾ ਸਿਮਰਨ ਕੀਤਾ, ਕਹਿੰਦੇ ਪਰਮੇਸ਼ਰ ਦਾ। ਵਾਰ ਵਾਰ ਗੁਰਬਾਣੀ ਦੇ ਵਿੱਚ ਸਿਮਰਨ ਭਗਤੀ ਬੰਦਗੀ ਦਾ ਜ਼ਿਕਰ ਆਉਂਦਾ, ਜਿਹੜਾ ਇਹੀ ਆ ਅਟਲ ਪਿਓ ਤਰੂੰ ਜਾਂ ਕੈ ਸਿਮਰਨ ਅਰ ਨੈ ਨਿਰਭੈ ਪਦ ਪਾਇਆ। ਨਿਰਭੈ ਪਦ ਹੁੰਦਾ ਜਿੱਥੇ ਕੋਈ ਡਰ ਭਾਉ ਨਹੀਂ ਸੰਸਾਰ ਦਾ ਰਹਿ ਜਾਂਦਾ, ਜਾਣੀ ਦੀ ਮੌਤ ਦਾ ਡਰ ਵੀ ਖਤਮ ਹੋ ਜਾਂਦਾ, ਇਹ ਇੱਕ ਅਵਸਥਾ ਹੈ। ਕਿਉਂਕਿ ਬੰਦ ਬੰਦ ਕਟਾ ਕੇ ਮੌਤ ਦਾ ਡਰ ਨਹੀਂ, ਉਹ ਨਿਰਭੈ ਪਦ ਹੈ। ਕਹਿੰਦੇ ਉਹਨਾਂ ਨੇ ਨਿਰਭੈ ਪਦ ਕਿਵੇਂ ਪਾਇਆ, ਸਿਮਰਨ ਕਰਕੇ, ਪਰਮੇਸ਼ੁਰ ਦੀ ਬੰਦਗੀ ਕਰਕੇ। ਕਹਿੰਦੇ ਜਿਹੜਾ ਧਰੂ ਭਗਤ ਸੀ ਉਹ 'ਤੇ ਕਿਰਪਾ ਕੀਤੀ, ਕਹਿੰਦੇ ਦੁੱਖ ਹਰਤਾ ਇਹ ਵਿਦ ਕੋ ਸੁਆਮੀ ਤੈ ਕਾਹੇ ਵਿਸਰਾਇਆ। ਕਹਿੰਦੇ ਉਹਨੂੰ ਦੁੱਖ ਪਿਆ, ਛੋਟਾ ਜਿਹਾ ਦੁੱਖ ਸੀ, ਚਲੋ ਮਾਰਿਆ, ਕਿਉਂਕਿ ਜਦੋਂ ਕਿਸੇ ਨੂੰ ਦੁੱਖ ਪੈਂਦਾ ਉਦੋਂ ਹੀ ਕਿਤੇ ਰੱਬ ਚੇਤੇ ਆ ਜਾਵੇ, ਕਿਤੇ ਇਹ ਮਾਰਗ 'ਤੇ ਚੱਲ ਪਵੇ ਅਤੇ ਮੰਜ਼ਿਲ 'ਤੇ ਪਹੁੰਚ ਜਾਂਦਾ। ਦੁੱਖ ਹਰਤਾ ਉਹ ਪਰਮੇਸ਼ੁਰ ਸਾਰੇ ਦੁੱਖਾਂ ਨੂੰ ਖਤਮ ਕਰਨ ਵਾਲਾ ਹੈ, ਤਨ ਅਤੇ ਮਨ ਦੇ ਰੋਗ ਹੈ ਜਿਹੜੇ ਸਾਰੇ ਰੋਗ। ਦੁੱਖ ਹਰਤਾ ਉਹ ਦੁੱਖਾਂ ਦਾ ਹਰਤਾ ਹੁੰਦਾ, ਖਤਮ ਕਰਨ ਦਾ। ਇਹ ਵਿਦ ਕੋ ਸੁਆਮੀ, ਕਹਿੰਦੇ ਸਭ ਤੋਂ ਵੱਡਾ ਰੋਗ ਹੈ ਜਨਮ ਮਰਨ ਦਾ, ਕਹਿੰਦੇ ਇਹ ਵੀ ਕੱਟਿਆ ਜਾਂਦਾ। ਇਹ ਵਿਦ ਕੋ ਸੁਆਮੀ, ਇਹ ਵਿਧੀ ਦੁਆਰਾ ਜਿਨ੍ਹਾਂ ਨੇ ਪਰਮੇਸ਼ੁਰ ਨੂੰ ਜਪਿਆ, ਸੁਆਮੀ ਨੂੰ ਜਪਿਆ, ਕਹਿੰਦੇ ਉਹ ਉਹਨਾਂ ਦੇ ਦੁੱਖ ਕੱਟ ਦਿੱਤੇ। ਤੈ ਕਾਹੇ ਵਿਸਰਾਇਆ, ਕਹਿੰਦੇ ਹੇ ਮਨਾ ਤੂੰ ਕਾਹਤੋਂ ਵਿਸਰਾਇਆ ਹੋਇਆ। ਦੇਖੋ ਗੁਰੂ ਤੇਗ ਬਹਾਦਰ ਜੀ ਸਾਨੂੰ ਉਪਦੇਸ਼ ਦੇ ਰਹੇ ਨੇ, ਮਨ ਨੂੰ ਸਮਝਾ ਰਹੇ ਨੇ, ਆਪਣੇ ਆਪ ਨੂੰ ਸੰਬੋਧਨ ਕਰਕੇ ਅਤੇ ਸਾਡੇ ਮਨ ਨੂੰ ਸਮਝਾ ਰਹੇ ਨੇ। ਤੈ ਕਾਹੇ ਵਿਸਰਾਇਆ, ਤੈਨੂੰ ਕਾਹਤੋਂ ਰੱਬ ਵਿਸਰ ਗਿਆ, ਵੀ ਕੀ ਤੈਨੂੰ ਚੇਤੇ ਨਹੀਂ ਆਉਂਦਾ, ਚੇਤੇ ਕਰਿਆ ਕਰੋ।
ਇਸ ਕਰਕੇ ਮਹਾਰਾਜ ਕਹਿੰਦੇ ਜਬ ਹੀ ਸ਼ਰਨ ਗਹੀ ਕਿਰਪਾ ਨਿਧ ਗਜ ਗ੍ਰਹ ਤੇ ਝੂਟਾ ਮਹਿਮਾ ਨਾਮ ਕਹਾਂ ਲਉਂ ਵਰਨੋ ਰਾਮ ਕਹਿਤ ਬੰਧਨ ਤਿਹ ਟੂਟਾ। ਹੁਣ ਅੱਗੇ ਉਦਾਹਰਣ ਦੇ ਰਹੇ ਨੇ ਗਜ, ਗਜ ਕਹਿੰਦੇ ਨੇ ਹਾਥੀ ਨੂੰ। ਕਹਿੰਦੇ ਇੱਕ ਹਾਥੀ ਜਿਹੜਾ ਕਿ ਕੋਈ ਬੰਦਗੀ ਨਹੀਂ ਕਰਦਾ ਸੀ, ਪੂਰਬਲਾ ਕਰਮ ਕੋਈ ਅੱਛਾ ਸੀ ਉਹਦਾ, ਕਿਉਂਕਿ ਕਈ ਵਾਰ ਅਸੀਂ ਜਿਹੜੇ ਆਕਾਰ ਬਦਲਦੇ ਰਹਿੰਦੇ ਹਾਂ ਇਹ ਮਨ ਉਹੀ ਰਹਿੰਦਾ ਹੈ। ਬਹੁਤ ਸਾਰੇ ਜੀਵ ਅੱਜ ਕੱਲ੍ਹ ਬਹੁਤੇ ਜ਼ਿਆਦਾ ਸਿਆਣੇ ਹੋ ਗਏ, ਗੁਰਬਾਣੀ ਦੀ ਖੋਜ ਕੋਈ ਨਹੀਂ, ਉਹ ਕਹਿੰਦੇ ਜੀ ਇਸ ਤਰ੍ਹਾਂ ਕੁਛ ਨਹੀਂ ਹੁੰਦਾ, ਐਵੇਂ ਡਰਾਈ ਜਾਂਦੇ ਨੇ। ਨਹੀਂ, ਇਹ ਜਿਹੜਾ ਹਾਥੀ ਸੀ ਨਾ, ਇਹ ਪਿਛਲੇ ਜਨਮ 'ਚ ਭਗਤੀ ਕੀਤੀ ਸੀ, ਕੋਈ ਕਾਰਨ ਬਣਦਾ ਕਿ ਸਾਨੂੰ ਦੁਬਾਰਾ ਜਨਮ ਲੈਣਾ ਪੈ ਜਾਂਦਾ, ਕਈ ਵਾਰੀ ਧਿਆਨ ਦੁਬਾਰਾ ਵੀ ਦੇਹ ਪਲਟੀ ਜਾਂਦੀ ਹੈ। ਤਾਂ ਹੀ ਤਾਂ ਅੰਤ ਵੇਲੇ ਧਿਆਨ ਗੁਰਬਾਣੀ 'ਚ ਮਹਾਰਾਜ ਨੇ ਬਹੁਤ ਜ਼ਿਆਦਾ ਕਿਹਾ ਨਾ, ਅੰਤ ਕਾਲ ਜੋ ਨਾਰਾਇਣ ਸਿਮਰੈ ਜੇ ਵਾਹਿਗੁਰੂ 'ਚ ਧਿਆਨ ਟਿਕ ਜਾਵੇ ਅੰਤ ਵੇਲੇ। ਕਹਿੰਦੇ ਬਦਤ ਤਰਲੋਚਨ ਤੇ ਨਰ ਮੁਕਤਾ ਪਿਤੰਬਰ ਜਾ ਕੇ ਰਹਿੰਦੇ ਵਸੇ, ਜਿਨ੍ਹਾਂ ਨੇ ਹਿਰਦੇ 'ਚ ਵਾਹਿਗੁਰੂ ਜੀ ਨੂੰ ਜਪ ਜਪ ਕੇ ਵਸਾਇਆ ਹੋਇਆ, ਤਾਂ ਜਪਣਾ ਹੁੰਦਾ ਸ਼ੁਰੂ ਤੋਂ ਹੀ। ਹੁਣ ਇਹਦੇ ਪਿਛਲੇ ਜਨਮ ਦੀ ਕੋਈ ਭਗਤੀ ਸੀ, ਪਰ ਕਿਸੇ ਕਾਰਨ ਕਰਕੇ ਹਾਥੀ ਦੀ ਜੂਨ 'ਚ ਲਿਆ ਗਿਆ। ਬਹੁਤ ਇਹਦਾ ਇਤਿਹਾਸ ਆਉਂਦਾ, ਜੇ ਆਪਾਂ ਉਹ ਗੱਲ ਕਰਾਂਗੇ ਤਾਂ ਕਈ ਵਾਰ ਆਮ ਜੀਵਾਂ ਦੀ ਸਮਝ ਤੋਂ ਪਰੇ ਦੀਆਂ ਗੱਲਾਂ ਇਹ। ਇਸ ਲਈ ਮਨ ਉਹੀ ਹੁੰਦਾ, ਪੂਰਬਲੇ ਕਰਮ ਹੁੰਦੇ ਨੇ ਜਿਹਨੂੰ ਅਸੀਂ ਪ੍ਰਲੱਭਦ ਕਰਮ ਕਹਿੰਦੇ ਹਾਂ। ਪ੍ਰਲੱਭਦ ਕਰਮ ਹੋਣਗੇ ਤਾਂ ਸੰਗਤ 'ਚ ਆਇਆ ਜਾਊਗਾ, ਨਹੀਂ ਸੰਗਤ 'ਚ ਨਹੀਂ ਆਇਆ ਜਾਊਗਾ। ਜ਼ੋਰ ਲਾ ਲਓ ਕਿਸੇ ਨੂੰ, ਉਹਦੇ ਕਰਮ ਲੈ ਕੇ ਆ ਰਹੇ ਨੇ, ਕੋਈ ਪਿਛਲੇ ਕਰਮ ਉੱਗੜਦੇ ਨੇ, ਸੰਗਤ 'ਚ ਆ ਕੇ ਜੀ ਬੈਠਦਾ ਜਦੋਂ, ਫਿਰ ਉਹਨੂੰ ਗੁਰੂ ਦਾ ਉਪਦੇਸ਼ ਸੁਣਨ ਨੂੰ ਮਿਲਦਾ ਹੈ। ਕਹਿੰਦੇ ਇਹ ਜਿਹੜਾ ਗਜ ਸੀ ਨਾ, ਇਹ ਪਾਣੀ ਪੀਣ ਲਈ ਜਦੋਂ ਗਿਆ ਦਰਿਆ ਦੇ ਵਿੱਚ, ਅਤੇ ਤੇਦੂਆ ਇੱਕ ਜਾਨਵਰ ਆ, ਬਹੁਤ ਛੋਟਾ ਜਿਹਾ ਜਾਨਵਰ ਆ, ਪਰ ਉਹਦੇ ਤਾਕਤ ਬਹੁਤ ਆ। ਕਹਿੰਦੇ ਉਹਨੇ ਹਾਥੀ ਨੂੰ ਆਪਣੇ ਪਕੜ ਲਿਆ, ਜਦੋਂ ਉਹਨੇ ਹਾਥੀ ਨੂੰ ਕਾਬੂ ਕਰ ਲਿਆ ਤਾਂ ਇਹਨੇ ਬੜਾ ਜ਼ੋਰ ਲਾਇਆ, ਕਿਉਂਕਿ ਇਹ 'ਚ ਵੀ ਬੜਾ ਬਲ ਹੈ। ਇਹਦਾ ਜਦੋਂ ਬਲ ਲਾਇਆ ਅਤੇ ਨਾ ਬਚਦਾ ਦਿਸਿਓ, ਪਾਣੀ 'ਚ ਲੈ ਕੇ ਜਾ ਰਿਹਾ ਸੀ ਇਹਨੂੰ, ਅਤੇ ਉੱਥੇ ਇਹਨੂੰ ਚੇਤਾ ਆ ਗਿਆ। ਮਹਾਰਾਜ ਕਹਿੰਦੇ ਵੀ ਇਹਨੂੰ ਚੇਤਾ ਆਇਆ ਕਿਹਦਾ, ਪਰਮੇਸ਼ੁਰ ਦਾ, ਇਹ ਸ਼ਰਨ 'ਚ ਲੈ ਗਿਆ, ਯਾਦ ਆਈ ਵਾਹਿਗੁਰੂ ਜੀ ਦੀ, ਕਿਉਂਕਿ ਮਨ ਤਾਂ ਉਹੀ ਹੁੰਦਾ ਨਾ। ਕਹਿੰਦੇ ਇਹਨੇ ਪੁਕਾਰ ਕੀਤੀ, ਜਦੋਂ ਪੁਕਾਰ ਕੀਤੀ ਕਹਿੰਦੇ ਉਹਨੂੰ ਛੁਡਾ ਲਿਆ। ਕਿੱਡੀ ਵੱਡੀ ਗੱਲ ਹੈ ਸਾਨੂੰ ਸਮਝਾਉਣ ਲਈ, ਨੌਵੇਂ ਪਾਤਸ਼ਾਹ ਕਿੰਨੀ ਪ੍ਰੇਮ ਦੁਆਰਾ ਸਮਝਾ ਰਹੇ ਨੇ। ਜਬ ਹੀ ਸ਼ਰਨ ਗਹੀ ਕਿਰਪਾ ਨਿਧ, ਕਿਰਪਾ ਨਿਧ ਕਿਰਪਾਲੂ ਵਾਹਿਗੁਰੂ ਦਿਆਲੂ ਆ, ਜਿਹੜਾ ਉਹਦੀ ਸ਼ਰਨ ਚਲਾ ਜਾਂਦਾ ਹੈ, ਮਹਾਰਾਜ ਕਹਿੰਦੇ ਭਾਵੇਂ ਕਿਹੋ ਜਿਹਾ ਵੀ ਹੋਵੇ ਉਹਨੂੰ ਉਦੋਂ ਹੀ ਛੁਡਾ ਲੈਂਦਾ। ਪਰ ਉਹਦੀ ਸ਼ਰਨ ਜਾਣ ਲਈ ਪਹਿਲਾਂ ਸਾਨੂੰ ਗਿਆਨ ਹੋਣਾ ਚਾਹੀਦਾ, ਸ਼ਰਨ 'ਚ ਰਹਿਣਾ ਕਿਵੇਂ ਹੈ, ਉਹ ਹੈ ਕਿੱਥੇ ਹੈ, ਕਿਵੇਂ ਸ਼ਰਨ 'ਚ ਰਹੀਏ, ਇਹ ਸਾਰਾ ਗੁਰਬਾਣੀ 'ਚ ਫਿਰ ਗਿਆਨ ਦਿੱਤਾ ਗਿਆ ਉਸ ਵਾਹਿਗੁਰੂ ਜੀ ਦਾ, ਪਰਮੇਸ਼ਰ ਦਾ, ਜਿਹੜਾ ਸਾਡੇ ਬਿਲਕੁਲ ਨਾਲ ਹੁੰਦਾ, ਜੋ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛੁਡਾਈ ਉਹਨੇ ਛੁਡਾ ਲੈਣਾ ਫਿਰ ਸਾਨੂੰ। ਮਹਾਰਾਜ ਕਹਿੰਦੇ ਜਿਹੜੇ ਉਹਨੂੰ ਯਾਦ ਕਰਦੇ ਨੇ, ਜਬ ਹੀ ਸ਼ਰਨ ਗਹੀ ਕਿਰਪਾ ਨਿਧ, ਉਹ ਕਿਰਪਾਲੂ ਦਿਆਲੂ ਵਾਹਿਗੁਰੂ ਉਹਦੀ ਸ਼ਰਨ 'ਚ ਗਿਆ, ਕਹਿੰਦੇ ਗਜ ਗ੍ਰਾਹ 'ਤੇ ਛੂਟਾ। ਕਹਿੰਦੇ ਉਹ ਗਜ ਹਾਥੀ ਪਰਮਾਤਮਾ ਨੇ ਠੀਕ ਆ, ਉਹ ਤਨ ਤੌਰ 'ਤੇ ਭਾਵੇਂ ਉਹ ਚਲਿਆ ਗਿਆ, ਪਰ ਮਨ ਛੁੱਟ ਗਿਆ ਉਹਦਾ, ਕਿਉਂਕਿ ਮਨ ਨੇ ਪੁਕਾਰ ਕੀਤੀ ਨਾ। ਛੁੱਟਣਾ ਤਾਂ ਮਨ ਨਹੀਂ ਹੈ, ਤਨ ਦੀ ਤਾਂ ਇੱਥੇ ਗੱਲ ਹੀ ਨਹੀਂ ਗੁਰਬਾਣੀ 'ਚ ਕਿਤੇ ਵੀ। ਤਨ ਨੇ ਤਾਂ ਜਾਣਾ ਇੱਕ ਦਿਨ, ਮਹਾਰਾਜ ਕਹਿੰਦੇ ਕਬੀਰ ਇਹ ਤਨ ਜਾਏਗਾ, ਸੱਕਾ ਤਲੇ ਹੋ ਬਹੋੜ, ਇਸ ਕਰਕੇ ਇਹ ਤਨ ਇੱਕ ਦਿਨ ਜਾਊਗਾ। ਕਬੀਰ ਇਹ ਤਨ ਜਾਏਗਾ, ਕਬਣੇ ਮਾਰਗ ਲਾਏ, ਕਹਿ ਸੰਗਤ ਕਰ ਸਾਧਕੀ, ਕਹਿ ਹਰ ਕੇ ਗੁਣ ਗਾਏ। ਇਸ ਕੰਮ ਲਈ ਇਹ ਸਰੀਰ ਮਿਲਿਆ ਮਨੁੱਖਾ ਜਨਮ। ਤਾਂ ਕਰਕੇ ਕਹਿੰਦੇ ਵੀ ਉਹ ਤਾਂ ਇੱਕ ਹਾਥੀ ਸੀ, ਉਹਨੇ ਪੁਕਾਰ ਕੀਤੀ ਉਹ ਛੁੱਟ ਗਿਆ, ਅਤੇ ਤੂੰ ਤਾਂ ਬੰਦਾ ਹੈ, ਤੈਨੂੰ ਤਾਂ ਗਿਆਨ ਹੈ, ਬਾਕੀ ਜੂਨਾਂ ਨੂੰ ਤਾਂ ਇੰਨਾ ਗਿਆਨ ਵੀ ਨਹੀਂ ਹੈ, ਇਸ ਕਰਕੇ ਤੈਨੂੰ ਗਿਆਨ ਦਿੱਤਾ ਗਿਆ, ਤੂੰ ਕਿਉਂ ਨਹੀਂ ਸਿਮਰਦਾ, ਤਿਉਂ ਤੂੰ ਕਾਹਤੋਂ ਵਿਸਰਾ ਦਿੱਤਾ। ਕਹਿੰਦੇ ਐਸੀ ਹੈ ਪਰਮਾਤਮਾ ਦੇ ਨਾਮ ਦੀ ਮਹਿਮਾ, ਮਹਿਮਾ ਨਾਮ ਕਹਾਂ ਲਉਂ ਵਰਨੋ, ਰਾਮ ਕਹਿਤ ਬੰਧਨ ਤੇ ਟੁੱਟਾ। ਦੇਖੋ ਕਹਿੰਦੇ ਵੀ ਪਰਮੇਸ਼ਰ ਦੇ ਨਾਮ 'ਚ ਕਿੱਡੀ ਇੱਕ ਸ਼ਕਤੀ ਹੈ, ਕਹਿੰਦੇ ਉਸ ਦਾ ਵਰਣਨ ਨਹੀਂ ਕੀਤਾ ਜਾ ਸਕਦਾ, ਕਹਿਣੀ ਕਥਨੀ ਤੋਂ ਪਰੇ ਦੀ ਗੱਲ ਹੈ ਜਿਹੜਾ ਪਰਮੇਸ਼ਰ ਦਾ ਨਾਮ ਹੈ ਨਾ। ਨਾ ਤਾਂ ਅੱਜ ਤੱਕ ਕੋਈ ਨਾਮ ਦਾ ਅੰਤ ਪਾ ਸਕਿਆ, ਅਤੇ ਨਾ ਪਰਮੇਸ਼ਰ ਦਾ। ਕੋਈ ਐਸੀ ਜਗ੍ਹਾ ਨਹੀਂ ਜਿੱਥੇ ਨਾਮ ਨਹੀਂ ਹੈ, ਕੋਈ ਐਸੀ ਜਗ੍ਹਾ ਨਹੀਂ ਜਿੱਥੇ ਪਰਮੇਸ਼ਰ ਨਹੀਂ ਹੈ। ਬਿਨ ਨਾਵੈ ਨਾ ਹੀ ਕੋ ਥਾਉ,
ਇਸ ਕਰਕੇ ਇਹ ਨਾਮ ਤੋਂ ਸਭ ਕੁਛ ਪੈਦਾ ਹੋਇਆ। ਇਸ ਨਾਮ ਦੀ ਮਹਿਮਾ ਕਹਿੰਦੇ ਕਹੀ ਨਹੀਂ ਜਾ ਸਕਦੀ। ਗੁਰੂ ਤੇਗ ਬਹਾਦਰ ਜੀ ਇਹ ਗੱਲ ਕਹਿ ਰਹੇ ਨੇ, ਮਹਿਮਾ ਨਾਮ, ਤੇਰੇ ਨਾਮ ਦੀ, ਪਰਮੇਸ਼ਰ ਦੀ ਬੰਦਗੀ ਦੀ ਮਹਿਮਾ ਨਹੀਂ ਕਹੀ ਜਾ ਸਕਦੀ। ਕਹਿੰਦੇ ਰਾਮ ਕਹਿਤ ਬੰਧਨ ਤੇ ਟੁੱਟਾ, ਕਹਿੰਦੇ ਇੱਕ ਵਾਰ ਉਸ ਪਰਮੇਸ਼ਰ ਦਾ ਨਾਮ ਲੈਣ ਤੇ ਕਹਿੰਦੇ ਇਹਦੇ ਬੰਧਨ ਕੱਟੇ ਗਏ, ਕਿਉਂਕਿ ਮਨ ਨੂੰ ਹੀ ਬੰਧਨ ਪਏ ਹੋਏ ਆ ਨਾ, ਤਨ ਦੇ ਬੰਧਨਾਂ ਦੀ ਗੱਲ ਨਹੀਂ ਇੱਥੇ, ਮਨ ਦੇ ਬੰਧਨਾਂ ਦੀ ਗੱਲ ਹੈ। ਮਾਰੇ ਕਹਿੰਦੇ ਇਹ ਬੰਧਨ ਬੰਧਿਆ ਹੋਇਆ ਕਰਕੇ ਹੀ ਮਨ ਵਾਰ ਵਾਰ ਜਨਮ 'ਚ ਆਉਂਦਾ। ਇਹ ਸੰਸਾਰ ਜਿਹੜਾ ਹੈ ਬੰਧਨ ਹੈ ਮਾਰੇ ਕਹਿੰਦੇ ਤੇਰੇ ਲਈ, ਕਿਉਂਕਿ ਤੂੰ ਇਹ ਸੰਸਾਰ ਨੂੰ ਹਿਰਦੇ 'ਚ ਵਸਾ ਲਿਆ, ਨਾਮ ਨੂੰ ਹਿਰਦੇ 'ਚ ਨਹੀਂ ਵਸਾਇਆ। ਜਦੋਂ ਅਸੀਂ ਵਾਹਿਗੁਰੂ ਦਾ ਨਾਮ ਹਿਰਦੇ 'ਚ ਵਸਾ ਲਾਂਗੇ, ਫਿਰ ਇਹ ਬੰਧਨ ਟੁੱਟ ਜਾਂਦੇ ਨੇ ਅਤੇ ਸਾਡਾ ਮਨ ਉਸ ਵਾਹਿਗੁਰੂ ਨਾਲ ਜੁੜ ਜਾਂਦਾ। ਬੰਧਨ ਤੋੜ ਭਏ ਨਿਰਵੈਰ, ਅਣਦਨ ਪੂਜੇ ਗੁਰ ਕੇ ਪੈਰ, ਉਹ ਲੋਕ ਸੁਖੀ ਹੈ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇਹ ਬੰਧਨ ਹੀ ਹੈ ਜਿਹੜੇ ਸਾਨੂੰ ਨਾਮ ਨਹੀਂ ਜਪਣ ਦਿੰਦੇ। ਪਰਿਵਾਰ ਕਈ ਵਾਰ ਬੰਧਨ ਬਣ ਜਾਂਦਾ, ਪਰਿਵਾਰ ਨੇ ਇਕੱਠੇ ਬੈਠ ਕੇ ਨਾਮ ਜਪਣਾ ਹੁੰਦਾ, ਪਰ ਪਰਿਵਾਰ ਬੰਧਨ ਬਣ ਜਾਂਦਾ ਕਈ ਵਾਰੀ, ਇਸ ਕਰਕੇ ਉਹ ਨਾਮ ਨਹੀਂ ਜਪਦੇ ਇੱਕ ਦੂਜੇ ਦੇ ਕਰਕੇ। ਵੀ ਆਮ ਤੌਰ 'ਤੇ ਦੁਨੀਆਂ ਨੂੰ ਕਹੀਦਾ ਵੀ ਨਾਮ ਜਪਿਆ ਕਰੋ। ਕਈ ਕਹਿਣਗੇ ਜੀ ਪਰਿਵਾਰ ਨੂੰ ਪਾਲੀਏ ਕਿ ਨਾਮ ਜਪੀਏ, ਤੁਸੀਂ ਤਾਂ ਵਿਹਲੇ ਹੋ। ਉਹਨਾਂ ਨੂੰ ਭਰਮ ਆ, ਵਿਹਲਾ ਇੱਥੇ ਕੋਈ ਨਹੀਂ ਹੈਗਾ ਦੁਨੀਆਂ 'ਚ, ਸਭ ਧੰਦੇ ਲਾਇਆ ਮਾਰੇ ਕਹਿੰਦੇ, ਕਿਸੇ ਨੂੰ ਕਿਤੇ ਲਾਇਆ, ਕਿਸੇ ਨੂੰ ਕਿਤੇ ਲਾਇਆ, ਮੈਂ ਸਭ ਜਗ ਧੰਦੜੇ ਲਾਇਆ। ਇਸ ਲਈ ਇਹ ਵੀ ਉਹਦੀ ਕਿਰਤ ਹੈ, ਇਹ ਸੁੱਚੀ ਕਿਰਤ ਹੈ ਜੇ ਉਹਦੀ ਉਸਤਤ ਕਰਦਾ ਕੋਈ। ਇਸ ਕਰਕੇ ਉਹ ਬੰਧਨਾਂ 'ਚ ਪਏ ਹੋਏ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਬੰਧਨ ਸੁੱਤ ਕੰਨਿਆ ਅਰਨਾਰ, ਇਹਨਾਂ ਕਰਕੇ ਕਿਤੇ ਨਾਮ ਜਪਣਾ ਛੁੱਟ ਜੇ ਇਹ ਬੰਧਨ ਬਣ ਜਾਂਦੇ ਨੇ, ਪਰਿਵਾਰਕ ਬੰਧਨ ਬਣ ਜਾਂਦਾ। ਜੇ ਪਰਿਵਾਰ 'ਚ ਰਹਿ ਕੇ ਤੁਸੀਂ ਨਾਮ ਭਗਤੀ ਕਰਦੇ ਹੋ, ਪਰਿਵਾਰ ਬੰਧਨ ਨਹੀਂ ਹੈ, ਫਿਰ ਸਾਰੇ ਤਰ ਜਾਂਦੇ ਨੇ, ਆਪ ਤਰੇ ਸਗਲੀ ਕੁੱਲ ਤਾਰੇ। ਤਾਂ ਕਰਕੇ ਮਹਾਰਾਜ ਕਹਿੰਦੇ ਇਹ ਬੰਧਨ ਹੈ ਸੰਸਾਰ, ਕਹਿੰਦੇ ਇਹਦੇ ਬੰਧਨ ਟੁੱਟ ਗਏ ਜਦੋਂ ਇਸ ਗੱਜ ਨੇ ਉਸ ਪਰਮੇਸ਼ਰ ਅੱਗੇ ਪੁਕਾਰ ਕੀਤੀ। ਐਸੀ ਪਰਮੇਸ਼ਰ ਦੇ ਨਾਮ ਦੀ ਮਹਿਮਾ ਹੈ। ਅਜਾਮਲ ਪਾਪੀ ਜਗ ਜਾਣੇ ਨਿਮਕ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰਸ ਪੁੱਤਰ ਹੈ ਪਾਰਾ। ਹੁਣ ਉਦਾਹਰਨ ਦੇ ਰਹੇ ਨੇ ਅਜਾਮਲ ਦੀ, ਕਹਿੰਦੇ ਅਜਾਮਲ ਪਾਪੀ ਜਗ ਜਾਣੇ। ਇਹ ਇੱਕ ਵਿਦਵਾਨ ਸੀ, ਪੰਡਿਤ ਸੀਗਾ, ਰਾਜੇ ਦਾ ਪੁਰੋਹਿਤ ਸੀਗਾ, ਸੰਯੋਗ ਬਣਿਆ ਕੋਈ ਪਿਛਲਾ, ਤਾਂ ਇਹ ਵਿਆਹਿਆ ਵਰਿਆ ਸੀਗਾ, ਰਸਤੇ ਦੇ ਵਿੱਚ ਜਾਂਦਾ ਸੀ ਅਤੇ ਕਿਸੇ ਨਾਲ ਦੂਸਰੀ ਔਰਤ ਨਾਲ ਇਹਦਾ ਸੰਯੋਗ ਬਣ ਗਿਆ। ਜਦੋਂ ਸੰਯੋਗ ਬਣਿਆ ਉਹਦੇ ਨਾਲ ਇਹ ਰਹਿਣ ਲੱਗ ਗਿਆ ਅਤੇ ਰਾਜੇ ਨੂੰ ਪਤਾ ਲੱਗਿਆ। ਰਾਜੇ ਨੇ ਕਿਹਾ ਵੀ ਇਹ ਪੰਡਿਤ ਹੋ ਕੇ ਕੰਮ ਕਰਦਾ, ਵੀ ਇੱਕ ਸ਼ਾਦੀ ਕੀਤੀ ਹੈ, ਦੂਜੀ ਹੋਰ ਇਸ ਤਰ੍ਹਾਂ ਕਰੀ ਫਿਰਦਾ, ਅਤੇ ਉਹਨੂੰ ਉਹਨੇ ਆਪਣੇ ਪੁਰੋਹਿਤਪਣੇ ਤੋਂ ਹਟਾਤਾ। ਉਂਝ ਵਿਦਵਾਨ ਸੀ, ਗਿਆਨ ਸੀਗਾ, ਉਸ ਸ਼ਾਦੀ ਦੇ ਵਿੱਚੋਂ ਵੀ ਬੱਚੇ ਪੈਦਾ ਹੋਏ ਅਤੇ ਲੋਕ ਇਹਨੂੰ ਪਾਪੀ ਕਹਿਣ ਲੱਗ ਗਏ, ਕਿਉਂਕਿ ਮਾਰਗ ਜਿਹੜਾ ਸੀ ਧਰਮ ਦਾ ਉਹ ਛੱਡ ਕੇ ਸੰਸਾਰ ਵਾਲੇ ਮਾਰਗ 'ਤੇ ਫਿਰ ਤੁਰ ਪਿਆ। ਹਾਲਾਂਕਿ ਸਾਨੂੰ ਮਹਾਰਾਜ ਨੇ ਗ੍ਰਸਥ ਜੀਵਨ ਦਿੱਤਾ ਹੋਵੇ, ਸਬਰ ਸੰਤੋਖ ਹੈ ਉਹਦੇ 'ਚ ਵੀ, ਪਰ ਇਹਦੇ ਕਾਰਨ ਸੀਗਾ। ਕੋਈ ਇਹ ਨਹੀਂ ਕਹਿ ਸਕਦੇ ਵੀ ਮਾੜਾ ਸੀ ਬੜਾ, ਨਹੀਂ, ਕੋਈ ਕਾਰਨ ਬਣਦਾ, ਕੋਈ ਪਤਾ ਨਹੀਂ ਕੀ 'ਤੇ ਬਣ ਜਾਣਾ, ਐਵੇਂ ਨਹੀਂ ਮਾਣ ਕਰਨਾ ਚਾਹੀਦਾ। ਜਿੰਨਾ ਨਿਮ ਕੇ ਚੱਲਾਂਗੇ ਓਨਾ ਹੀ ਬਚਾਅ ਹੋਊਗਾ, ਬੇਨਤੀਆਂ ਹੀ ਆ ਬਸ, ਬਚਾ ਕੇ ਰੱਖ ਲਾ। ਹੁਣ ਇਹਦਾ ਕਾਰਨ ਬਣਿਆ, ਬੱਚੇ ਪੈਦਾ ਹੋ ਗਏ। ਇੱਕ ਦਿਨ ਜਦੋਂ ਇਹਦਾ ਸਮਾਂ ਬਣਿਆ, ਸਾਧੂ ਦਾ ਮਿਲਾਪ ਹੋਇਆ, ਇਹਦੇ ਘਰ ਸਾਧੂ ਆਇਆ ਅਤੇ ਸਾਧੂ ਨੇ ਇਹਨੂੰ ਕਿਹਾ ਵੀ ਤੂੰ ਪਰਮੇਸ਼ਰ ਦਾ ਨਾਮ ਜਪਿਆ ਕਰ। ਇਹ ਜਿਵੇਂ ਬੰਦਾ ਟੁੱਟ ਜਾਂਦਾ ਕਈ ਵਾਰੀ ਦੁਨੀਆਂ ਵਾਲੇ ਮਾੜਾ ਮਾੜਾ ਕਹੀ ਜਾਣ ਤੋਂ, ਇਹ ਕਹਿੰਦਾ ਜੀ ਮੈਂ ਕਿੱਥੇ ਪਾਪੀ ਨੇ ਪਾਰ ਹੋਣਾ, ਮੇਰੇ ਤਾਂ ਹਾਲਤ ਬੜੀ ਖਰਾਬ ਆ। ਉਹ ਕਹਿੰਦੇ ਵੀ ਤੂੰ ਨਾਮ ਜਪਿਆ ਕਰ, ਵੀ ਕੋਈ ਗੱਲ ਨਹੀਂ, ਤੇਰਾ ਜੀਵਨ ਵੀ ਸਫਲ ਹੋ ਸਕਦਾ ਹੈ। ਸਾਧੂ

ਉਹਦੀ ਉਦਾਹਰਣ ਦੇ ਕੇ ਸਾਨੂੰ ਸਮਝਾ ਰਹੇ ਨੇ। ਕਹਿੰਦੇ ਨਾਨਕ ਕਹਿਤ ਚੇਤ, ਚੇਤ ਦਾ ਮਤਲਬ ਹੁੰਦਾ ਚੇਤਨਾ ਹੈ ਤੋ ਚੇਤ ਲੈ, ਚਿੱਤ ਚ ਵਸਾ ਲਾ, ਜਿੱਥੇ ਮਨ ਦੇ ਵਿੱਚ ਸੰਸਾਰ ਵਸਿਆ ਇੱਥੇ ਵਾਹਿਗੁਰੂ ਨੂੰ ਵਸਾ ਲਾ, ਗੁਰੂ ਦਾ ਸ਼ਬਦ ਵਸਾ ਲਾ। ਚਿੰਤਾ ਮਨ ਉਹ ਚਿੰਤਾ ਨੂੰ ਖਤਮ ਕਰਨ ਵਾਲਾ, ਜਿਹੜੀ ਕਿ ਚਿੱਤ ਬਣੀ ਲੱਗੀ ਹੈ ਸਾਡੇ ਮਨ ਨੂੰ। ਇਸ ਕਰਕੇ ਮਹਾਰਾਜ ਕਹਿੰਦੇ ਇਹ ਚਿੰਤਾ ਮਨ ਉਹ ਚਿੰਤਾ ਨੂੰ ਰਹਿਤ ਕਰਨ ਵਾਲਾ ਪਰਮੇਸ਼ਰ ਵਾਹਿਗੁਰੂ ਤੈ ਵੀ ਉੱਤਰ ਸਪਾਰਾ, ਕਹਿੰਦਾ ਤੂੰ ਵੀ ਉੱਤਰ ਜਾਏਗਾ, ਕੋਈ ਵੀ ਆ ਜਾਵੇ ਸ਼ਰਨ 'ਚ, ਸਾਰੇ ਉੱਤਰ ਜਾਣਗੇ ਪਰ ਸ਼ਰਨ 'ਚ ਆ ਗਏ, ਪਿਛਲੇ ਔਗਣ ਛੱਡ ਦੇਵੇ। ਤਾਂ ਕਰਕੇ ਜਿੰਨਾ ਚਿਰ ਸੰਗਤ ਨਹੀਂ ਮਿਲਦੀ ਉਨਾ ਚਿਰ ਸਾਡਾ ਜੀਵਨ ਸਫਲ ਨਹੀਂ ਹੋ ਸਕਦਾ। ਇਸ ਲਈ ਅੱਜ ਦੇ ਸ਼ਬਦ ਸਾਨੂੰ ਮਹਾਰਾਜ ਨੇ ਇਹੀ ਕਿਹਾ ਵੀ ਤੁਸੀਂ ਪਰਮੇਸ਼ਰ ਦਾ ਸਿਮਰਨ ਕਰੋ, ਬੰਦਗੀ ਕਰੋ, ਗੁਰੂ ਦੀ ਮੱਤ ਲੈ ਕੇ, ਤਾਂ ਤੁਹਾਡਾ ਜੀਵਨ ਸਫਲ ਹੋ ਜਾਊਗਾ। ਗੁਰਬਾਣੀ ਗਾਧ ਬੋਧ ਹੈ, ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਜੋ ਸੰਗਤ ਦੇ ਅਨੁਕੂਲ ਨਾ ਹੋਵੇ, ਸੰਗਤ 'ਤੇ ਗੁਰੂ ਬਖਸ਼ਣਹਾਰ ਹੈ, ਬਖਸ਼ ਦੇਣਾ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

0: ਸਿਮਰਨ ਜਾਗ
1: ਨਾਨਕ ਸਿਮਰਨ ਪੂਰੇ ਭਾਗ
0: ਪ੍ਰਭ ਕੇ ਸਿਮਰਨ ਕਾਰਜ ਪੂਰੇ
1: ਪ੍ਰਭ ਕੇ ਸਿਮਰਨ ਕਬੂ ਨਾ ਚੂਰੇ
0: ਪ੍ਰਭ ਕੇ ਸਿਮਰਨ ਹਰ ਗੁਣ ਬਾਣੀ
1: ਪ੍ਰਭ ਕੇ ਸਿਮਰਨ ਸਹਿਜ ਸਮਾਨੀ
0: ਪ੍ਰਭ ਕੇ ਸਿਮਰਨ ਨਿਚਲ ਆਸਨ
1: ਪ੍ਰਭ ਕੇ ਸਿਮਰਨ ਕਮਲ ਵਿਗਾਸਨ
0: ਪ੍ਰਭ ਕੇ ਸਿਮਰਨ ਅਨਹਾ ਚੁਨਕਾਰ
1: ਸੁਖ ਪ੍ਰਭ ਸਿਮਰਨ ਕਾਂਦਨਾ ਪਾਰ
0: ਸਿਮਰੇ ਸੇ ਜਨ ਜਿਨ ਕੋ ਪ੍ਰਮਾਇਆ
1: ਨਾਨਕ ਤਿੰਦਨ ਸਰਨੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਵੇਦ ਉਪਾਏ
0: ਹਰ ਸਿਮਰਨ ਪੈ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀਚ ਚੌਂ ਪੂਜ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ

0: ਕੇਗਮ ਚੇਤ ਪਰਾਨੀ
1: ਕਮਨ ਮੂਲਤੇ ਕਮਲ ਦਿਸਾਨੀ
0: ਸਾਜ ਸਵਾਰਸੀ ਗਾਰਿਆ
1: ਗਰ ਕਰਨ ਜਿਨੇ ਅਵਾਰਿਆ
0: ਸਤ ਜੇ ਪਿਆਰੇ ਦੂਧ
1: ਪਰ ਜੋ ਬਨ ਭੋਜਨ ਸੁਖ ਸੂਦ
0: ਪਿਆ ਉਪਰ ਸਾਖ ਸੈਨ
1: ਮੁਖ ਪਿਆਉ ਬੈਠ ਕੋ ਦੈਨ ਸੁਖਦਾਈ ਪਵਨ ਪਾਪ ਕਮਲਾ
0: ਪ੍ਰਸਾਦ ਭੋਗੇ ਸਭ ਰਸਾ
1: ਸਗਲ ਸਮ

0: ਸੰਗ ਨਾਨਕ ਪ੍ਰਭ ਸੋ ਪਰਸਾਨ
1: ਸਾਧ ਸੰਗ ਦੁਸ਼ਮਣ ਸਮੀਤ
0: ਸਾਧੂ ਕੇ ਸੰਗ ਮਹਾਪਨੀਤ
1: ਸਾਧ ਸੰਗ ਕੇ ਸਿਉ ਨਹੀਂ ਬੈਰ
0: ਸਾਧ ਕੇ ਸੰਗ ਨਹੀਂ ਕਾ ਪੈਰ
1: ਸਾਧ ਕੇ ਸੰਗ ਨਾਹੀ ਕੋ ਮੰਦਾ
0: ਸਾਧ ਸੰਗ ਜਾਣੇ ਪਰਮਾਨੰਦਾ
1: ਸਾਧ ਕੇ ਸੰਗ ਨਾਹੀ ਹੋ ਤਾਪ
0: ਸਾਧ ਕੇ ਸੰਗ ਤਜੇ ਸਭ ਆਪ
1: ਆਪੇ ਜਾਣੇ ਸਾਧ ਵਡਾਈ
0: ਨਾਨਕ ਸਾਧ ਪ੍ਰਭੂ ਬਣਾਈ
1: ਸਾਧ ਕੇ ਸੰਗ ਨਾ ਕਬ ਹੂੰ ਧਾਵੈ
0: ਸਾਧ ਕੇ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸਤ ਅਗੋਚਰ ਲਹਿ
0: ਸਾਧੂ ਕੇ ਸੰਗ ਅਜਰ ਸਹਿ
1: ਸਾਧ ਕੇ ਸੰਗ ਬਸੈ ਥਾਨ ਉੱਚੈ
0: ਸਾਧੂ ਕੇ ਸੰਗ ਮਹਿਲ ਪਹੁੰਚੈ
1: ਸਾਧ ਕੇ ਸੰਗ ਦ੍ਰਿੜੈ ਸਭ ਧਰਮ
0: ਸਾਧ ਕੇ ਸੰਗ ਕੇਵਲ ਪਾਰ ਬ੍ਰਹਮ
1: ਸਾਧ ਕੇ ਸੰਗ ਪਾਏ ਨਾਮ ਨਿਧਾਨ
0: ਨਾਨਕ ਸਾਧੂ ਕੇ ਕਰਵਾਨ
1: ਸਾਧ ਕੇ ਸੰਗ ਸਭ ਕੁਲ ਉਧਾਰੈ
0: ਸਾਧ ਸੰਗ ਸਾਜਨ ਮੀਤ ਪਟੰਬ ਵਿਸਤਾਰੈ
1: ਸਾਧੂ ਕੈ ਸੰਗ ਸੋ ਧਨ ਪਾਵੈ
0: ਜਿਸ ਧਨ ਤੇ ਸਭ ਕੋ ਬਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ
0: ਸਾਧ ਕੇ ਸੰਗ ਸੋਭਾ ਸੁਰ ਦੇਵਾ
1: ਸਾਧੂ ਕੈ ਸੰਗ ਪਾਪ ਭਲਾਇਨ
0: ਸਾਧ ਸੰਗ ਅੰਮ੍ਰਿਤ ਗੁਣ ਗਾਇਨ
1: ਸਾਧ ਕੇ ਸੰਗ ਸਰਬ ਥਾਨ ਗਮ
0: ਨਾਨਕ ਸਾਧ ਕੇ ਸੰਗ ਸਫਲ ਜਨਮ
1: ਸਾਧ ਕੇ ਸੰਗ ਨਹੀਂ ਕਛ ਕਾਲ
0: ਦਰਸ਼ਨ ਭੇਟ ਕਹੋਤ ਨਿਹਾਲ
1: ਸਾਧ ਕੇ ਸੰਗ ਕਲੂਖਤ ਹਰੈ
0: ਸਾਧ ਕੇ ਸੰਗ ਨਰਕ ਪਰ ਹਰੈ
1: ਸਾਧ ਕੇ ਸੰਗ ਈਹਾਂ ਊਹਾਂ ਸੁਹੇਲਾ
0: ਸਾਧ ਸੰਗ ਪਿਛੜਤ ਹਰ ਮੇਲਾ
1: ਜੋ ਇੱਛੈ ਸੋਈ ਫਲ ਪਾਵੈ
0: ਸਾਧ ਕੇ ਸੰਗ ਨ ਵੇਥਾ ਜਾਵੈ
1: ਵਾਰ ਬ੍ਰਹਮ ਸਾਧ ਰਿਧ ਬਸੈ
0: ਨਾਨਕ ਉਦਰੇ ਸਾਧ ਸੁਨ ਰਸੈ
1: ਸਾਧ ਕੇ ਸੰਗ ਸੁਨੋ ਹਰ ਨਾਉ
0: ਸਾਧ ਸੰਗ ਹਰ ਕੇ ਗੁਣ ਗਾਓ
1: ਸਾਧ ਕੇ ਸੰਗ ਨ ਮਨ ਤੇ ਬਿਸਰੈ
0: ਸਾਧ ਸੰਗ ਸਰ ਪਰ ਨਿਸਤਰੈ
1: ਸਾਧ ਕੇ ਸੰਗ ਲੱਗੈ ਪ੍ਰਭ ਮੀਠਾ
0: ਸਾਧੂ ਕੇ ਸੰਗ ਘਟ ਘਟ ਗੀਠਾ
1: ਸਾਧ ਸੰਗ ਪਏ ਆਗਿਆਕਾਰੀ
0: ਸਾਧ ਸੰਗਤ ਪਈ ਹਮਾਰੀ
1: ਸਾਧ ਕੇ ਸੰਗ ਮਿਟੇ ਸਭ ਰੋਗ
0: ਨਾਨਕ ਸਾਧ ਭੇਟੇ ਸੰਯੋਗ
1: ਸਾਧ ਕੀ ਮਹਿਮਾ ਵੇਦ ਨਾ ਜਾਣੈ
0: ਜੇਤਾ ਸੁਣੇ ਕੇ ਤਾਬ ਗਿਆਨ

0: ਕਰੇ ਨਿਤਨੀਤ
1: ਮਨ ਤਨ ਹਰਿ ਬਿਸ਼ਰਮ ਪ੍ਰੀਤ
0: ਹਰ ਕੇ ਚਰਨ ਹਿਰਦੈ ਬਸਾਵੈ
1: ਨਾਨਕ ਐਸਾ ਭਗਤਿ ਭਗਵੰਤ ਕੋ ਪਾਵੈ
0: ਸੋ ਪੰਡਤ ਜੋ ਮਨ ਪਰ ਬੋਧੈ
1: ਰਾਮ ਨਾਮ ਆਲੰਬ ਸੋਧੈ
0: ਰਾਮ ਨਾਮ ਸਾ ਰਸ ਪੀਵੈ
1: ਉਸ ਪੰਡਤ ਕੇ ਉਪਦੇਸ਼ ਲਗਿ ਜੀਵੈ
0: ਹਰ ਕੀ ਕਥਾ ਹਿਰਦੈ ਬਸਾਵੈ
1: ਸੋ ਪੰਡਤ ਕੇ ਜੋ ਨਾ ਆਵੈ
0: ਵੇਦ ਪ੍ਰਾਨ ਸਿਮਰਤ ਬੂਝੇ ਮੂਲ
1: ਸੁਖ ਮੈ ਜਾਣੈ ਅਸਥੂਲ
0: ਚਹਵਨ ਨਾ ਕੋ ਦੇ ਉਪਦੇਸ਼
1: ਨਾਨਕ ਪੰਡਤ

0: ਜਿਸਮਨ ਭੂਖ
1: ਨਾਨਕ ਤਿਸੈ ਲਾਗੈ ਰੂਖ
0: ਜਿਸ ਕੋ ਹਰ ਪ੍ਰਭ ਮਨ ਚਿਤੇ ਆਵੈ
1: ਸੋ ਸੰਤ ਚੇਲਾ ਨਹੀਂ ਡਲਾਵੈ
0: ਜਿਸ ਪ੍ਰਭ ਆਪਣਾ ਕਿਰਪਾ ਕਰੈ
1: ਸੋ ਸੇਵ ਕੋ ਕਿਸ ਤੇ ਡਰੈ
0: ਜੈਸਾ ਸਤ ਐਸਾ ਦ੍ਰਿਸ਼ਟਾਇਆ
1: ਆਪਣੇ ਕਾਰਜ ਨੇ ਆਪ ਸਮਾਇਆ
0: ਸੋਧਤ ਸੋਧਤ ਸੋਧਤ ਸੀਜਿਆ
1: ਮੋਰ ਪ੍ਰਸਾਦ ਤਤ ਸਭ ਗੁੰਜਿਆ
0: ਜਬ ਦੇਖੋ ਤਬ ਸਭ ਕਿਛੁ ਮੂਲ
1: ਨਾਨਕ ਸੋ ਸੁਖਮ ਸੋ ਯਸ਼ ਸੂਲ
0: ਨਾ ਕਿਛੁ ਜਾਣੈ

0: ਪੁਰਖ ਪ੍ਰਤਾਪ
1: ਨਾਨਕ ਜਾਪ
0: ਜਿਨ ਪ੍ਰਭ ਜਾਤਾ ਸੋਭਾ ਬੰਤ
1: ਰੱਬ
0: ਕੇ ਸੇਵਕ ਸਗਲ ਉਧਾਰਨ ਆਪੇ ਮਿਲ ਲੈ ਕਿਰਪਾਲ
1: ਕੀ
0: ਸੇਵਾ ਸੋਈ ਲਾਗੈ
1: ਕਿਰਪਾ ਕਰੇ ਬੜ ਪਾਗੈ
0: ਨਾਮ ਜਪਤ ਪਾਵੈ ਵਿਸਰਾਮ
1: ਨਾਨਕ ਤਿਨ ਪੁਰਖੋ।

0: ਨਾਹੀ ਕਿਛ ਹੋਏ,
1: ਸਰਬ ਨਿਰੰਤਰ ਏਕੋ ਸੋਏ,
0: ਆਪੇ ਬਿਨਾ ਆਪੇ ਦਾਨਾ,
1: ਗੈ ਗੰਭੀਰ ਗੰਭੀਰ ਸਜਾਨਾ,
0: ਆਦਿ ਬ੍ਰਹਮ ਪਰਮੇਸ਼ਰ ਗੋਬਿੰਦ,
1: ਕਿਰਪਾ ਨਿਦਾਨ ਦਿਆਲ ਬਖਸ਼ੰਦ,
0: ਸਤ ਤੇਰੇ ਕੀ ਚਰਨੀ ਪਾਉ,
1: ਨਾਨਕ ਕੇ ਮਨ ਹੈ ਮਰਾਉ,
0: ਮਨਸਾ ਪੂਰਨ ਸਰਨਾ ਜੋਗ,
1: ਜੋ ਕਰ ਪਾਇਆ ਸੋਈ ਹੋ,
0: ਹਰਨ ਭਰਨ ਜਾਕਾ ਨੇਤਰ ਫੋਰ,
1: ਜਿਸ ਕਾ ਮਨ ਤਨ ਨ ਜਾਣੇ ਹੋਰ,
0: ਅਨੰਤ ਰੂਪ ਮੰਗਲ ਸਦ ਜਾਕੇ,
1: ਸਰਬ ਤੋਂ ਸੁਣੀਏ ਕਰਤਾ,
0: ਰਾਜ ਮਹਿਰਾਜ ਜੋਗ ਮਹਿ ਜੋਗੀ,
1: ਤਬ ਮੈਂ ਤਬੀਸਰ ਗ੍ਰਜ ਮੈਂ
0: ਭੋਗੀ, ਧਿਆਏ ਧਿਆਏ ਭਗਤ ਹੈ ਸੁਖ ਪਾਇਆ,
1: ਨਾਨਕ ਤਿਸ ਪੁਰਖ ਕਾ ਕਿਨੇ ਆਨੰਦ ਨ ਪਾਇਆ,
0: ਜਾਕੀ ਲੀਲਾ ਕੀ ਮਿਤ ਨਾਹੇ,
1: ਸਕਲ ਦੇਵ ਹਾਰੇ ਅਵਲਾਹੇ,
0: ਪਿਤਾ ਕੇ ਜਨ ਕੇ ਜਾਣੇ

0: ਸਤ ਸਤ ਪਰਸਨ ਹਾਰ
1: ਪੂਜਾ ਸਤ ਸਤ ਸੇਨਾਰ
0: ਪਰਸਨ ਸਤ ਸਤ ਪੇਖਨ ਹਾਰ
1: ਨਾਮ ਸਤ ਸਤ ਧਿਆਨ ਹਾਰ
0: ਸਤ ਸਤ ਸਭ ਧਾਰੀ
1: ਆਪੇ ਗੁਣ ਆਪੇ ਗੁਣਕਾਰੀ
0: ਸਤ ਸਤ ਸਤ ਪ੍ਰਭ ਵਕਤਾ
1: ਸਤ ਸਤ ਸਤ

0: ਸਿੱਖ ਕਾ ਹਾਲਤ ਪਾਲਤ ਸਵਾਰੈ,
1: ਨਾਨਕ ਸਤਿਗੁਰ ਸਿੱਖੋ ਜੀ ਨਾਲ ਸਵਾਰੈ,
0: ਗੁਰ ਤੇ ਗ੍ਰਹਿ ਸੇਵਕ ਜੋ ਰਹਿ,
1: ਗੁਰ ਕੀ ਆਗਿਆ ਮਨ ਮੈਂ ਸਹਿ,
0: ਆਪਸ

0: ਆਪਾਂ ਨਹੀਂ ਕਰਨੀ।
1: ਕਿਉਂ ਕਰੇ ਭਲੀ ਕਰਨੀ ਅਨੇਕ ਪਾਵੀ ਰੋਗ ਨ ਜਾਏ
2: ਰੋਗ ਮਿਟੇ ਹਰ ਆਪ ਕਾ ਦਿਲਾਏ।

0: ਲਾਗੈ ਪ੍ਰੀਤ
1: ਭਗਤ ਕਰੋ ਪ੍ਰਭ ਕੀ ਨਿਤ ਨੀਤ
0: ਮੋਟੇ ਕੋ ਆਧਾਰ
1: ਨਾਨਕ ਮੰਗੇ ਨਾਮ ਪ੍ਰਭ ਸਾਰ
0: ਕੀ ਦ੍ਰਿਸ਼ਟ ਮਹਾ ਸੁਖ ਹੋਏ
1: ਹਰ ਸਵਾਰੇ ਮਿਲ ਲਗ ਹੋਏ
0: ਆਖਿਆ ਸੇ ਜਨ ਤਰਪ ਤਾਨੇ
1: ਪੂਰ ਭਗਤ ਨਹੀਂ ਡੋਲਾਨੇ
0: ਉਪਰ ਭਰੇ ਪ੍ਰੇਮ ਰਸ ਰੰਗ
1: ਉਪਜੇ ਚਾਓ ਸਾਧ ਕੇ ਸੰਗ
0: ਸਰਨ ਆਣ ਸਭ ਤਿਆਗ
1: ਅੰਤ

0: ਆਪਣੀ ਜੋਤ ਧਰ
1: ਆਪਣ
0: ਚਲਤ ਆਪ ਕਰਨੇ ਹਾਰ
1: ਨਾਨਕ ਠਾਕਰ ਪਾਰ
0: ਸਿਖ ਆਪਣੇ ਆਸਨ ਪੂਰਨ ਕਰਤਾ ਪ੍ਰਭ
1: ਸੋਏ
0: ਜਬ ਅਵਗਤ ਅਗੋਚਰ
1: ਪ੍ਰਭੇਕਾ
0: ਨਾਥ ਨਿਰੰਜਨ ਅਗੋਚਰ ਅਗਾਧੇ
1: ਆਪਣੇ
0: ਆਪ ਆਪ ਹੀ ਚਰਜਾ
1: ਨਾਨਕ ਆਪਣੇ
0: ਜੈ ਨਿਰਮਲ ਪੁਰਖ ਪੁਰਖ ਪਤ ਹੋਤਾ
1: ਜੈ
0: ਨਿਰੰਜਨ ਨਿਰੰਕਾਰ ਨਿਰਵਾਨ ਸਰੂਪ ਕੇਵਲ
1: ਜਗਦੀਸ਼
0: ਜੋਤ ਸਰੂਪੀ ਜੋਤ ਸੰਗ
1: ਸਮਾਵੇ
0: ਕਰਨ ਰਾਵਣ ਕਰਨੇ ਹਾਰ
1: ਨਾਨਕ ਸਮਾਰ
0: ਆਪਣੀ ਸੋਭਾ ਆਪਣ ਸੰਗ ਬਣਾਈ ਜੈ ਸਰਬ ਕਲਾ ਆਪੇ ਪ੍ਰਵੀਨ ਜਬ ਆਪਣੇ ਆਪ ਆਪ
1: ਉਤਾਰੇ
0: ਜੈ ਆਪਣੇ ਊਚ ਆਪਣੇ ਆਪ ਨੇਰਾ
1: ਬਿਸਮਨ
0: ਬਿਸਮ ਰਹੇ ਬਿਸਮਾਦ
1: ਨਾਨਕ ਆਪਣੀ
0: ਸ਼ਲ ਸ਼ੇਦ ਭੇਤ ਸਮਾਇਆ
1: ਆਪਸ
0: ਕੋ ਆਪੇ ਆਦੇਸ
1: ਜੈ
0: ਇੱਕ ਏਕ ਭਗਵੰਤਾ
1: ਜੈ
0: ਆਪਣੇ ਆਪ ਆਪ
1: ਪਤੀਆਰਾ
0: ਬੇਅੰਤ ਊਚ ਤੇ ਊਚਾ
1: ਨਾਨਕ ਆਪਸ ਕੋ ਆਪੇ ਪਹੁੰਚਾ
0: ਜੈ ਆਪ ਰਚਿਓ ਪ੍ਰਪੰਚ ਆਕਾਰ ਪਈ ਕਹਾਵਤ
1: ਹਾਲ
0: ਜਾਲ ਮਾਇਆ ਜੰਜਾਲ
1: ਸੁਖ
0: ਸੁਖ ਮਾਨ ਅਭਿਮਾਨ
1: ਆਪਣ
0: ਖੇਲ ਆਪ ਕਰ ਦੇਖੇ

0: हमारे
1: सोमो आज समनो बिसारे
0: जिस तज अवर कहा को जाए
1: सबसे एक निरंजन।

0: ਪਰਲੋਕ ਸੁਹੇਲੇ
1: ਨਾਨਕ ਕਰ ਪ੍ਰਭਾਪੇ ਮੇਲੇ
0: ਸਾਧ ਸੰਗ ਮਿਲ ਕਰੋ ਆਨੰਦ
1: ਗੁਣ ਗਾਵੋ

0: ਪਾਲਤ ਦੋਇ ਲਿਹੋ ਸਵਾਰ
1: ਰਾਮ ਨਾਮ ਅੰਤਰ ਉਰਤਾਰ
0: ਪੂਰੇ ਗੁਰ ਕੀ ਪੂਰੀ ਦੀਖਿਆ
1: ਜਿਸ ਮਨ ਵਸੇ ਤਿਸ ਸਾਚ ਪਰਿਖਿਆ
0: ਮਨ ਤਨ ਨਾਮ ਜਪੋ ਲਿਵ ਲਾਏ
1: ਦੁਖ ਦਰਦ ਮਨ ਤੇ ਪਉ ਜਾਏ
0: ਸੱਚ ਬਾਪਾਰ ਕਰੋ ਬਾਪਾਰੀ
1: ਦਰ ਕੈ ਨਿਰਵੇ ਕੇ ਪ੍ਰਮਾਰੀ
0: ਏਕਾ ਟੇਕ ਰੱਖੋ ਮਨ ਮਾਹੇ
1: ਨਾਨਕ ਬਹੁ ਨਾ ਆਵੇ ਜਾਏ
0: ਤਿਸਤੇ ਦੂਰ ਕਹਾ ਕੋ ਜਾਏ
1: ਪੂਰੇ ਰਾਖਣ ਹਾਰ ਤੇ ਆਏ
0: ਨਿਰਭਉ ਜਪੈ ਸਗਲ ਭਉ ਮਿਟੈ
1: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
0: ਜਿਸ ਪ੍ਰਭ ਰਾਖੈ ਤਿਸ ਨਾਹੀ ਦੂਖ

0: ਜਨ ਸਭ ਬ੍ਰਹਮ
1: ਸੰਤ ਜਨਾ ਕੇ ਹਿਰਦੇ ਸਭ ਧਰਮ
0: ਸੰਤ ਜਨਾ ਸੁਣ ਹੈ ਸੋ ਬਚਨ
1: ਸਰਬ ਵਿਆਪੀ ਰਾਮ ਸੰਗ ਰਚਨ
0: ਜਿਨ ਜਾਤਾ ਤਿਸ ਕੀ ਇਹ ਰਹਿਤ
1: ਸਤ ਬਚਨ ਸਾਧੂ ਸਭ ਕਹਿਤ
0: ਜੋ ਜੋ ਹੋਏ ਸੋਈ ਸੁਖ ਮਾਨੇ
1: ਕਰਨ ਕਰਾਵਨ ਹਾਰ ਪ੍ਰਭ ਜਾਨੇ
0: ਅੰਤਰ ਬਸੇ ਬਾਹਰ ਪੀ ਉਹੀ
1: ਨਾਨਕ ਦਰਸ਼ਨ ਦੇ ਸਭ ਹੋਈ
0: ਆਪ ਸਤ ਕੀ ਆ ਸਭ

ਵਾਹਿਗੁਰੂ ਸਾਹਿਬ ਜੀਓ। ਜਾ ਕੋ

चित आवै उस पार ब्रह्म लगै नत तीवाओ।

सगल जगत है जैसे सुपना, बिनसत लगत न बार।

सगल जगत है जैसे सुपना बिन सत

ਆਖਿਓ ਤੋਹੇ ਪੁਕਾਰ ਅੱਜ ਹੂ ਸਮਝ ਕੱਛ ਬਿਗਰਿਓ ਨਾਹੀਂ।